ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫੁਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ ਇਉਂ

0: परथाए साखी महापुरुख बोल दे।
1: सच्चे पातशाह धन गुरु अमरदास साहिब जी, श्लोक महला तीजा। श्लोक दे विच सानू समझाउंदे आ परथाए साखी महापुरख बोल दे। जेडे रब दे बंदे अकाल पुरख वाहिगुरु दे भेजे होए महापुरख, जिन्हां विच साडे गुरु साहिबान, भगत साहिबान अते होर जिन्हां ने रब दी प्राप्ति कीती, ओ अकाल पुरख वाहिगुरु दे प्यारे, जदों कोई किसे दे बाबत फरमान बचन सुणाउंदे आ जां जदों असी साखियां सुणदे आ, जिवें कि जोत रूप हर आप गुरु नानक कहायो, पहले पातशाह ने दीन दुनिया दे उत्ते आ के जगत जलंदे नूं तारन वास्ते प्रकाश धारिया अते निर्मल वक्खरा निराला सिख पंथ स्थापित कीता, सिख कौम नूं जन्म दिता, तां सच्चे पातशाह जी ने अपनियां उदासियां दे विच बेअंत ही पापियां नूं, माड़े कर्म करन वालियां नूं सुधारिया। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ। ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ, ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ। ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ਼

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ, ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ, ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ, ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੈਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ

ਇਸ ਦੁਨੀਆ ਦੇ ਨਾਲ ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ, ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ, ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜੋਰ ਜੋਰ ਧਨ ਕੀ ਆ, ਮਰਤੀ ਵਾਰ ਲੇਹੋ ਲੇਹੋ ਕਰੀਏ ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਹਿਦ ਮੇਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ। ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ, ਅਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਅਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾਂ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦੇ ਸਿਆਣਾ ਮੰਨਦਾ ਅਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ

ਸੱਚੇ ਪਾਤਸ਼ਾਹ ਜੀ ਪੰਡਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਤ ਲਿਖ ਕੇ ਪੰਡਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ, ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ, ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ, ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ੍ਹ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਲਿਆ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ। ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ। ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫਿਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

0: ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚਾ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ, ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਂ

0: ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ, ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ। ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ, ਸੇਵ ਹਰ ਸੁੱਖ ਪਾਈ। ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ,
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਪੁੱਤ ਪਦ ਪਰਲੋ ਆਪ ਨਿਰਾਲਾ,
0: ਇਸ ਦੁਨੀਆ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆ ਨੂੰ ਬਣਾਉਣ ਵਾਲਾ ਅਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ,
0: ਪਵਣ ਖੇਲ ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ, ਜਿਹੜਾ ਬੰਦਾ ਉਹ ਹਵਾ ਦੇ ਸਿਰ 'ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ कि हवा दे उत्ते ओ एडे अकलमंद सूझवान दिमाग वाले मनुख नू केवल सिर्फ हवा दे उत्ते चला रहा। जदों ओ हवा नू खिचदा ओ साहां नू खिच लैंदा तां बंदे दी मौत हो जांदी आ जदों ओदे साह पूरे हो जांदे आ। सो एहो जिहा जिहड़ा अचरज ते हैरानी जनक खेल आ ओ रब अकाल पुरख वाहिगुरू ने बरताया है।
1: पार अठारहे मालन तेरी।
0: सच्चे पातशाह जी फरमाउंदे ने कि जिन्नी भी दुनिया की खलकत आ बनस्पति आ ओ तेरी मालन है हे वाहिगुरू।
1: चोर ढुलै पवन लै फेरी।
0: जिहड़ी हवा वा ओ मनो रब दे उत्ते चोर कर रही आ, दिन रात ओदी सेवा विच लगी।

ਚੰਦ ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ, ਸੱਸ ਕਰ ਸੂਰ। ਜਿਹੜਾ ਸੂਰਜ ਆ, ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ। ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ। ਉਹ ਸੂਰਜ ਦੀ ਰੋਸ਼ਨੀ ਦੇ ਸਿਰ 'ਤੇ ਹੀ ਦੁਨੀਆ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ, ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ। ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ, ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ, ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ, ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ, ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ, ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਵਿਚਾਰ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੰਗਤ ਬਖਸ਼ਣਹਾਰ ਹੈ। ਅੱਗੇ ਵਾਸਤੋਂ ਸੱਚੇ ਪਾਤਸ਼ਾਹ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਅਤੇ ਸਮਝਣ ਸਮਝਾਉਣ ਦੀ ਦਾਤ ਬਖਸ਼ਣ। ਸੋ ਅਖੀਰਲੀਆਂ ਪੰਗਤੀਆਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210, 2323 32nd Avenue North East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

जब हो मैं खोई जब

ਦਰਸ਼ਨ ਦਿਸਤ ਧਿਆਨ ਤਾਰ ਦਰਸ਼ਨ ਦਿਸਤ।

0: ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਅੱਖ ਹੈ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ
1: ਵੱਡੀ ਵਡਾਈ ਜਾਂ ਵੱਡਾ ਨਾਉ ਵੱਡੀ ਵਡਾਈ ਜਾਂ ਸੱਚ ਨਿਆਉ ਵੱਡੀ ਵਡਾਈ ਜਾਂ ਨਿਚਲ ਥਾਉ ਵੱਡੀ ਵਡਾਈ ਜਾਣ ਆਲਾਉ ਵੱਡੀ ਵਡਾਈ ਬੁਝੇ ਸਭਾਉ ਵੱਡੀ ਵਡਾਈ ਜਾਂ ਪੁੱਛਣਾ ਦਾ ਵੱਡੀ ਵਡਾਈ ਜਾਂ ਆਪੇ ਆਪ ਨਾਨਕਾ ਨਾ ਕਤਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਹੁਕਮੇ ਕਰੇ ਵਿਨਾਸ਼ ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੇ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕਹਿ ਇੱਕ ਨਾਵੇਂ ਧਰਮ ਬਹਾਲਿਆ ਫਿਰ ਸੱਚੇ ਹੀ ਸੱਚ ਨਿਬੜੈ ਵਾਕ ਕਟੇ ਜਜ ਮਾਲਿਆ ਥਾਉਣ ਪਾਇਨ ਕੂੜਿਆਰ ਮੂੰਹ ਕਾਲ ਦੋ ਜਿਕ ਕਾਲਿਆ ਤੇ ਨਰ ਦਿਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇਂ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ
0: ਤੇਰੇ ਨਾਇਰ ਤੇ ਸਜਣ ਗਏ ਹਾਰ ਗਲਿਆ ਲਿਖਣਾ ਵੇ ਧਰੋਂ ਬਹਲਿਆ।

ਵਾਲੀ ਅਰਪੀ ਨੇ ਭੋਗਦੇ ਹੋਏ ਭਸਮ ਅਰਸ ਦਹਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਥ ਲਾਇਆ, ਅੱਗੇ ਕਰਨੀ ਕੀਰਤ ਵਾਚੇ ਸਮਝਾਇਆ।

0: नाम तराया नाम तराया।
1: श्लोक महला पहला, भै विच पवन वह सदवाओ, भै विच चल लख दरियाओ। ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਰੇਸਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕੁੜੀ ਚਲਤਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵੇ ਪੂਰ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
0: ਨਾਨਕ ਨਿਰਭਉ ਨਿਰੰਕਾਰ, ਹੋਰ ਕਿਤੇ ਰਾਮ ਰਵਾਲ, ਕਿਤੀਆਂ ਕੰਨ ਕਹਾਣੀਆਂ, ਕਿਤੇ ਵੇਖ ਵਿਚਾਰ, ਕਿਤੇ ਨ ਚਮਕਦੇ ਗੜਬੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ। ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਹਾਰ, ਜਿੱਤਨ ਪਾਈਏ ਨਾਨਕਾ ਸੇ ਤਨ ਹੋਏ ਛਾਰ। ਗਿਆਨ ਨਾ ਗੱਲ ਨੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖਵਾਰ। ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਏ, ਜੇ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਏ, ਸਤਿਗੁਰ ਜੀ ਵਰਦਾ ਤੱਕੋ ਨਹੀਂ ਸਭ ਸੁਣਿਓ ਲੋਕ।

ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

0: ਸਲੋਕ ਮਹੱਲਾ ਪਹਿਲਾ, ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ, ਧਨ ਵਰਤਨ ਸਭ ਜੰਜਾਲ, ਨਾਨਕ ਮੂਸੇ ਗਿਆਨ ਮਿਹੂਣੀ, ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੀ ਨਚਣ ਗੁਰ ਪੈਰ ਹਰਾਇਨ, ਫੇਰਨ ਸਿਰ ਉਡਰਾਵਾ ਝਾਟੀ ਪਾਏ, ਵਿਖੈ ਲੋ ਕਸੈ ਕਰ ਜਾਏ, ਰੋਟੀਆਂ ਕਾਨ ਪੁਰੇ ਤਾਲਾ, ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ ਗਾਵਨ, ਸੀਤਾ ਰਾਜੇ ਰਾਮ, ਭਾਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੇ ਕਰਮ ਚੜਾਓ, ਪਿੰਨੀ ਰਹਿਣ ਜਨਾ ਮਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਨਗਾ, ਪੰਖੀ ਪਾਉਂਦੇ ਲੈਣਾ ਸਾ, ਸੂਏ ਚਾੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨੰਤ, ਬੰਧਨ ਬੰਦ ਪੁਆਏ ਸੋਈ, ਪੈ ਕਰਤ ਨੱਚੇ ਸਭ ਕੋਈ, ਨੱਚ ਨੱਚ ਹੱਸੇ ਚੱਲੇ ਸਿਰੋਈ, ਉੱਡਣਾ ਜਾਹੀ ਸਿੱਧਨਾ ਹੋਵੇ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਨਮਨ ਹੋਤ ਨਾ ਮਨ ਪਾਉ, ਪੌੜੀ ਨਾ ਉਤਰਨ ਕਰ ਹੈ, ਨਾ ਲੈ ਨਰਕ ਨ ਜਾਈਏ ਜੀਓ, ਪਿੰਡ ਸਭ ਕਿਸਦਾ, ਦੇਖਾ ਜੇ ਆਖ ਗਵਾਈਏ, ਜੇ ਲੋੜ ਚੰਗਾ ਆਪਣਾ।

0: ਪਿੰਡ ਸਖਤ ਸਦਾ ਦੇ ਖਾਜੇ ਅਖਵਾਈਏ ਨਕਰ ਪੁੰਨ ਹੋ ਨੀ ਸਦਾਈਏ ਜੇ ਜਰਵਾਨ ਪਰ ਹਰੇ ਦਰਵੇਸ਼ ਕਰਦੀ ਆਈਏ ਗੁਰ ਹੈ ਨਾ ਭਰੀਏ ਪਾਈਏ ਗੁਰ ਹੈ ਨਾ ਭਰੀਏ ਪਾਈਏ
1: ਪੰਥ ਦਸਾਵਾ ਨਿਤ ਖੜੀ ਮੰਦ ਜੋ ਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੇ।

0: ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਦੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਣ ਜੇਤੇ ਅਲੱਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਜੀ ਨੇ ਕੇ ਵਿਚਾਰ ਦੇ ਦੇ ਮੰਗ ਹੈ ਸਹਿਸਾ ਗੁਣਾ ਸੁਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਾਰਾ ਬਾਵੇਂ ਕਾਰ ਇੱਕ ਹੁੰਦਾ ਖੈ ਚਲੈ ਇਥਾ ਉਤਾਂ ਭਿਕਾਏ ਕਾਰ ਜੜ ਥਲ ਜੀਆਂ ਪੁਰੀਆਂ ਲੋਹਾਂ ਆਕਾਰਾ ਆਕਾਰ ਓਏ ਜੇ ਆਖੇ ਸੁ ਤੂੰ ਹੇ ਜਾਣੈ ਇਤਨਾ ਬਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇਰੇ ਪੀ ਘੁਮਿਆਰ ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪਰੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਰਨ ਪੀਆ ਸੋ ਜਾਣੇ ਕਰਤਾਰ ਔੜ ਬਿਨ ਸਤਿਗੁਰ ਕਿਨੇ ਨ ਪਾਇਓ ਬਿਨ ਸਤਿਗੁਰ ਕਿਨੇ ਨ ਪਾਇਓ ਸਤਿਗੁਰ ਵਿੱਚ ਆਪੁਰ ਪਿਆਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
0: ਔੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾ ਸੁਣਾਇਆ ਸਤਿਗੁਰ ਮਨ ਚੁਕਾਇਆ ਹੁਕਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

0: ਸਲੋਕ ਮਹੱਲਾ ਪਹਿਲਾ। ਹਉਂ ਚ ਆਇਆ ਹਉਂ ਚ ਗਿਆ, ਹਉਂ ਚ ਜੰਮਿਆ ਹਉਂ ਚ ਮੂਆ, ਹਉਂ ਚ ਦਿੱਤਾ ਹਉਂ ਚ ਲਿਆ, ਹਉਂ ਚ ਖੱਟਿਆ ਹਉਂ ਚ ਗਿਆ, ਹਉਂ ਚ ਸੱਚਿਆਰ ਕੂੜਿਆਰ, ਹਉਂ ਚ ਪਾਪ ਪੁੰਨ ਵਿਚਾਰ, ਹਉਂ ਚ ਨਰਕ ਸੁਰਗ ਅਵਤਾਰ, ਹਉਂ ਚ ਹੱਸੈ ਹਉਂ ਚ ਰੋਵੈ, ਹਉਂ ਚ ਭਰੀਐ ਹਉਂ ਚ ਧੋਵੈ, ਹਉਂ ਚ ਜਾਤੀ ਜਿਨਸੀ ਖੋਵੈ, ਹਉਂ ਚ ਮੂਰਖ ਹਉਂ ਚ ਸਿਆਣਾ, ਮੋਖ ਮੁਖ ਕੀ ਸਾਰ ਨਾ ਜਾਣਾ, ਹਉਂ ਚ ਮਾਇਆ ਹਉਂ ਛਾਇਆ, ਹਉਮੈ ਕਰ ਕਰ ਜੰਤੂ ਪਾਇਆ, ਹਉ ਮੈਂ ਬੂਝੇ ਤਾਂ ਦਰ ਸੂਝੈ, ਗਿਆਨ ਹੁਣਾ ਕਥ ਕਥ ਰੂਝੈ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।
1: ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਏ, ਹਉ ਮੈਂ ਇਹੀ ਬੰਦਨਾ ਫਿਰ ਫਿਰ ਜੁਨੀ ਪਾਏ, ਹਉ ਮੈਂ ਕਿਥੋਂ ਜੇ ਕਿਥੋਂ ਜੰਮੇ ਜਾਏ, ਹਉ ਮੈਂ ਇਹੋ ਹੁਕਮ ਹੈ ਪੈ ਕਿਟ ਫਰਾਏ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੂ, ਇਤ ਸੰਜਮ ਦੁੱਖ ਜਾਏ, ਪੌੜੀ ਸੇ ਕੀਤੀ ਸੰਤੋਖੀ।

ਬੜੀ ਸੱਚਾ ਸਾਹਿਬ ਇੱਕ ਦੂਜੇ ਨੂੰ ਸਭ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲ ਗਏ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣੀ ਮਨ ਮੁਖੀ

बेगुन लीजे अपने राम प्यारे।

0: ਸਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੁਰ ਹਉਮੈ ਝਖਣਾ ਚਾਖ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰ ਪਵੈ ਤੇ ਤੂੰ ਲਵਿਆ, ਬਹੁ ਭੇ ਕੀਆ ਦਹੀਂ ਰੁਕਦੀ ਆ, ਸੋਵੈ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਭਾਇਆ, ਬਸਤਰ ਨਾ ਪੈਰੇ ਐਨ ਸਕੈਰੇ, ਮੋਨ ਬਗੂਤਾ ਕਿਉਂ ਜਾਗ ਗੋਬਿੰਦ ਸੁਤਾ, ਪਕ ਪਿਤਾਣਾ ਆਪਣਾ ਕੀਆ ਕਮਾਣਾ। ਅਲਮ ਅਲ ਖਾਈ ਸਰਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾਵੈ ਕਿਛ ਥਾਂ ਨਾ ਪਾਈ, ਰਹਿ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋਸਕ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਪੇ ਸੋ ਪਾਏ, ਆਸ ਦੇਸੇ ਤੇ ਨੇ ਕੇਵਲ, ਹਉ ਮੈਂ ਸ਼ਬਦ ਜਲਾਏ ਪੜੇ ਬੰਦਰੇ ਮਨ ਪਾਉਂਦੇ, ਦਰ ਸੋਹਨ ਕੀਰਤ ਗਾਉਂਦੇ ਨਾਨਕ ਮ ਬਾਹਰੇ, ਦਰ ਟੋ ਨਾ ਲੈ ਨੀ ਤਾਂਦੇ ਕਮੂਲਾ ਬੁਝਣੇ ਆਪਣਾ ਅਣ ਹੁੰਦਾ ਆ।

ਬਾੜੀ ਦਾਣ ਮਹਿੰਦਾ ਤਲਗੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀ ਹੁਕਮ ਨਾਲ ਲਗਤੇ ਹਾਲਤ ਵੀ ਹੋ ਪਾਈਏ ਜੇ ਵੇਹੀ ਕਾਰ ਕਮਾਈਏ ਕੋਈ ਪੁਰਬ ਲਿਖਿਆ ਤਾਂ ਧੋੜਤ ਨਾ ਦੀ ਪਾਈਏ ਮਤ ਛੋੜੀ ਸੇਵ ਗਵਾਈਏ।

0: ਲੋਕ ਮਹੱਲਾ ਪਹਿਲਾ ਸੱਚ ਕਾਲ ਕੁੜ ਵਰਤਿਆ ਕਲ ਕਾਲ ਖਬੇਤਾ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਕ ਹੋਏ ਤਾਂ ਉਗਵੈ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਸੋਏ ਭੈ ਵਿੱਚ ਖੁੰਭ ਚੜਾਈ ਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਵ ਦੁਇ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮ ਨੇ ਸਤ ਪੁੱਛੀਐ ਬੇਬੇ ਕਰੇ ਵਿਚਾਰ ਅੰਧੀ ਰਹੀਤ ਗਿਆਨ ਹੁਣੀ ਭਾਏ ਪਰੇ ਮਰਦਾਰ ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ ਉੱਚੇ ਕੁੱਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇਂ ਮੰਗੇ ਮੁਖ ਦੁਆਰ ਜਾਂ ਕਿਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਕਰਬਾਰ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿਛੇ ਪਾਈਏ
0: ਸੋਏ ਸਭਨੀ ਛਾਲਾਂ ਮਾਰੀ।

ਪੌੜਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਨ ਜਾਂਦਾ ਕੇ ਬਸ ਕੁਛ ਨਹੀਂ ਉਦਵੇ ਕੀ ਜਗਤ ਪਾਇਆ ਇੱਕ ਨੂੰ ਤੂੰ ਮਿਲ ਹੈ ਆਪੋ ਤੋਂ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਵਿਗਾਇਆ ਸਹਿਜੇ ਹੀ ਸਸ ਮਾਇਆ ਸਸ ਮਾਇਆ ਸਸ ਮਾਇਆ।

0: ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਿਰਤ ਹੈ। ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ।
0: ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਬਾਸ ਦੇਸ ਜੇ ਕੋ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।
1: ਕੁੰਬੇ ਬੰਦਾ ਜਲ ਰਹੇ

ਤੋਂ ਮਿਸਾਦੀਏ ਜਿਹਾ ਕਹਲੇ ਕਹਲਣਾ ਤੇ ਵੇਹੋਨਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜੇ ਤੁਰ ਕੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਚੱਲੇ ਸੁੱਕੇ ਮਾਰੀਏ।

सराइये महले तीजे के एक ओंकार सतगुर पर था।

ਨਾਮ ਸੇਵਰ ਨਵ ਨਾਥ ਨਿਰੰਜਨ ਸੇਵ ਸਨ ਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀ

0: ਥਿਤ ਨਾਮ ਲਾਗ ਤੇ ਤੀਸ ਤੇ ਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾ ਮੈਂ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੇ ਉੱਤਰ ਦੱਖਣ ਪੁਬੇਸ਼ ਪਛਤਮ ਜਸ ਭਾਖੇ ਜਨਮ ਤਾਂ ਐ ਸਕਿਆਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ।
1: ਨਾਮ ਤਿਹਾਵੇਂ ਦੇਵ ਤੇ ਤੀਸ ਔਰ ਸਾਧਕ ਸਿਧਨਾਸ ਨਾਮ ਖੰਡ ਬ੍ਰਹਿਮੰਡ ਤਾਰੇ ਜੈ ਨਾਮ ਸਮਾ ਦਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ।
2: ਸਤ ਸੂਰੋਂ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਤੁਰ ਤਬਲ ਤੁਜਾ ਸੇਠ ਬੈਕੁੰਠ ਬੀਨਾ ਪਰਸੇ ਸੰਤ ਪਿਆਰ ਜੇ ਕਰਤਾਰ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੇ ਤੋਂ ਜੋਗ।
3: ਨਾਮ ਨਾਵਣ ਨਾਮ ਰਸ ਖਾਨ ਔਰ ਭੋਜਨ ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ ਤਨ ਸਤਿਗੁਰੂ ਸੇਵਿਓ ਜਿਸ ਪਸੈਗਤ ਗਮ ਜਾਣੀ ਕੁੱਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾ ਲੁਚਰੇ ਗੁਰ ਪਰਸਿਓ ਅਮਰ ਪ੍ਰਗਾਸ ਸਕਿਆਥ ਜਨਮ ਕਾ ਲੁਚਰੇ ਗੁਰ ਪਰਸਿਓ ਅਮਰ ਪ੍ਰਗਾਸ।
4: ਬਾਰਜ ਕਰ ਦਾਹਿਣੇ ਸਿੱਧ ਸਨ ਮੁਖ ਮੁਖ ਜੋਵੈ

0: ਸਰਬ ਇਛ ਤਿਨ ਪਾਇਓ।
1: ਚਰਨ ਤਪਰ ਸਕੇ ਹੱਥ ਚਰਨ ਗੁਰ ਅਮਰ ਪਵਲਰਾ, ਹੱਥ ਤਪਰ ਸਕੇ ਹੱਥ ਹੱਥ ਲਗਾ ਗੁਰ ਅਮਰ ਪੈ, ਜੀ ਤਪਰ ਸਕੇ ਹੱਥ ਜੀ ਗੁਰ ਅਮਰ ਪਨੀਜਾ, ਨੈਣ ਤਪਰ ਸਕੇ ਹੱਥ ਨਾਇਣ ਗੁਰ ਅਮਰ ਪਖੀਜਾ, ਸਰਵਨ ਤਪਰ ਸਕੇ ਹੱਥ ਸਰਵਨ ਗੁਰ ਅਮਰ ਸੁਨੀਜਾ, ਸਿਕਿਆ ਸੋਹੀਓ ਜਿਤ ਹੀ ਬਸਾ ਗੁਰ ਅਮਰਦਾਸ ਨਿਜ ਜਗਤ ਪਿਤ, ਸਿਕਿਆਤ ਸੋ ਸਿਰ ਜਾਲਪ ਭਨੈ ਜੋ ਸਿਰ ਨਿਵੈ ਗੁਰ ਅਮਰ ਨਿਤ।
0: ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਨ ਮੋਹਿ ਇੱਕ ਇੱਕ ਦੋਏ ਠਾਏ ਨ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇ ਲੀਨੋ, ਤੀਸ ਇੱਕ ਅਰ ਪੰਜ ਸਿ ਪੈਂਤੀਸ ਨਖੀਨੋ, ਇੱਕੋ ਜੇ ਲੱਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲਪਣ, ਤੂੰ ਇੱਕ ਲੋੜ ਹੈ ਇੱਕ ਮੰਨਿਓ।
2: ਜੇ ਸਤ ਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖੇਨ, ਜੇ ਸਤ ਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦੇਨ, ਜਿਹ ਸਤ ਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜਿਹ ਸਤ ਗੁਰ ਸਿਮਰੰਥ ਰਿੱਦ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰਹੋ, ਜਿਹ ਸਤ ਗੁਰ ਲਗ ਪ੍ਰਭ ਪਾਈਐ, ਸੋ ਸਤ ਗੁਰ ਸਿਮਰਹੋ ਨਰਹੋ।
3: ਗੁਰ ਅਮਰਦਾਸ ਪਰਸਿ ਹੈ ਉਹਮ ਪਾਤਕ ਬੇਨਾਸਾ ਹੈ, ਗੁਰ ਅਮਰਦਾਸ ਪਰਸਿ ਹੈ ਸਿੱਧ ਸਾਧਕ ਆਸਾਸਾ ਹੈ, ਗੁਰ ਅਮਰਦਾਸ ਪਰਸਿ ਹੈ ਧਿਆਨ ਲਹੀਏ ਪਹੁ ਮੁਕਹਿ, ਗੁਰ ਅਮਰਦਾਸ ਪਰਸਿ ਹੈ ਭਉ ਲੱਭੇ ਗਹੁ ਚੁਕੈ, ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨਵੈ ਲਹਿ, ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿਠੈ ਮਿਲੈ।
4: ਜਪ ਤਪ ਸਤਸੰਤੋਖ ਭਿਖ ਦਰਸ਼ਨ ਗੁਰ ਸਿੱਖੈ, ਸਰਨ ਭਰੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ, ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ, ਗੁਰ ਗੋਹਰ ਦਰਿਆਉ ਪਲਕ ਉਡਬੰਤੈ ਤਾਰੈ, ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ।

ਸਤਿਗੁਰ ਖੇ ਮਾ ਤਾਣਿਆ ਜੁਜੂਤ ਸਮਾਣੇ ਅਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰਿ

ਔਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰ ਸੋਹੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠੀਆਂ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾ

आवत जात रहा।

कंठ सवार ताको अंत ना जाए लखना।

जाकी भगत करह जनपुरे।

0: ਸੁਣਤੇ ਪੁਨੀਤ ਕਹਤੇ ਪਵ ਸਤਿਗੁਰ ਰਹਿਆ ਭਰਪੂਰੇ ਬਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਈ ਤੇਗ ਬਹਾਦਰ ਸਿਮਰੈ ਘਰ ਨਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ, ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹ

0: ਮਹਲਾ ਪਹਿਲਾ, ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹ, ਜੁਗ ਜੁਗ ਫਿਰ ਵਟਾਈ ਐ ਗਿਆਨੀ ਬੁਝੇ ਤਾਹੇ, ਸੱਜ ਗੁਰ ਸੰਤੋਖ ਕਾ ਧਰਮ ਗਿਰਥਵਾਹ, ਤ੍ਰੇਤੇ ਰਥ ਜਤੇ ਕਾ ਜੋਰ ਅਗਿਰਥਵਾਹ, ਦੁਆਪਰ ਰਥ ਤਪੇ ਕਾ ਕਲ
1: ਦੁਆਪਰ ਤਪੇ ਕਾ ਸਤ ਅਗਿਰਥਵਾਹ, ਕਲ ਜੁਗ ਰਥ ਅਗਨ ਕਾ ਕੂੜ ਅਗਿਰਥਵਾਹ, ਮਹਿਲਾ ਪਹਿਲਾ। ਸ਼ਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਅਛੇ ਸਾਚ ਰਹੇ, ਸਭ ਕੁਛ ਸੱਚ ਸਮਾਵੇ ਰਿਕ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਇ ਲੈ ਪ੍ਰਾਤ ਜਾਹੇ ਨਾਨਕ ਤੁਮ ਖੰਤਰਪਾ, ਜੁਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੇ ਰੰਕੀਆ, ਕਲ ਮਹਿ ਬੇਦ ਅਥਰਬਣ ਹੁਆ, ਨਾ ਉਖਦਾ ਏ ਲੋ ਪਿਆ, ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਠਾਣੀ ਅਮਲਕੀਆ, ਚਾਰੇ ਵੇਦ ਹੋਸ ਚਾਰ ਪੜੈ ਗੁਣਾ ਤਿੰਨ ਚਾਰ ਵਿਚਾਰ, ਭਾਉ ਪੱਕਰ ਨੀ ਸਦਾਏ ਤੋ ਨਾਨਕ ਮਖੰਤਰ ਪਾਏ, ਪੌੜੇ ਸਗਰ ਵਿਟੋ ਹਾਰਿਆ, ਜਿਤ ਮਿਲਿਆ ਖਸਮ ਸੰਭਾਲ ਜਿਨ ਕਰ ਦੇਸ ਜਾਣ ਦਿੰਦੀਆ, ਇਨ ਨੇਤਰੀ ਜਗ ਚ ਨਿਹਾਲਿਆ, ਖਸਮ ਛੋੜ ਦੂਜੇ ਲਗੇ ਰੂਬੇ ਸੇਵਣ ਜਾ ਰਿਹਾ, ਸਤ

ਤਨ ਕਰ ਉੱਤੇ ਗਿਆਨ ਅੰਜਨ ਦੀ ਨੇਤ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵੜ ਜਾ ਰਿਹਾ।

0: ਲੋਕ ਮਹਲਾ ਪਹਿਲਾ ਸਿਮਣ ਰੁਖ ਸਰਾਇਰਾ ਅਤ ਦੀਰਗਤ ਮੁਚ ਉਜਿਆ ਵਿਆਸ ਕਰ ਜਹਿ ਨਰਾਸੇ ਕਿਤ ਫਲ ਫਿੱਕੈ ਫੁੱਲ ਬਕ ਬਕੇ ਕਾਮਨਾ ਵੇ ਪਤ ਮਿਰਤ ਨਿਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵ ਨਾ ਕੋਏ ਧਰਤ ਰਾਜੂ ਧੁਲੀਏ ਨਿਵੇ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀ ਸੁਣਵਾਏ ਕਿਆ ਥੀਐ ਜਾਰੀ ਦੇ ਗਈ ਜਾਏ ਮਹਲਾ ਪਹਿਲਾ
1: ਪਾਠ ਪੁਸਤਕ ਸੰਧਿਆ ਬਾਦੰ ਸਲਪੂਰ ਸਬਗਲ ਸਮਾਧੰ ਮੁਖ ਝੂਠ ਬਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਾਲ ਮਾਲਾ ਤਿਲਕ ਲਿਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੁਕ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ ਵਿਣ ਸਤ ਗੁਰ ਵਾਟ ਨ ਪਾਵੇ ਪੌੜੀ ਕੱਪੜ ਰੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਉਂਦੇ।

0: ਪਛਤਾਉਣਾ ਪਛਤਾਉਣਾ।
1: ਮੌਲਿਕ ਕਪੜਾ ਨੂੰ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪੇ ਕੀਤਾ ਪਾਵਣਾ, ਹੁਕਮ ਕੀਵਣ ਭਾਵ ਤੇਰਾ ਭਿੜੇ ਕਰ ਜਾਵਣਾ, ਚੱਲਿਆ ਤਦ ਸਕ

0: ਲੋਕ ਮਹੱਲਾ ਪਹਿਲਾ ਦਇਆ ਕਪਹਾ ਸੰਤੋਖ ਸੂਤ ਜਦ ਗੰਢੀ ਸਤ ਵੱਟ ਇਹ ਜਨੇਊ ਜੀ ਕਾ ਹਿਤਾ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਣ ਲੱਗੇ ਨਾ ਇਹੋ ਜਲੇ ਨਾ ਜਾਏ ਤਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕਣ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ ਤੱਕ ਪਾਹੋ ਕੱਤੀਏ ਬਾਮਣ ਵੱਟੇ ਆਏ ਕੁਹ ਕਰਾਰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਇ ਮੰਨਿਆ ਪਤ ਜੈ ਸਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਏ ਤੱਗ ਨਾ ਤੂਤ ਸਪੂਤ ਮਹੱਲਾ ਪਹਿਲਾ
0: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵੜ ਧਾਗੇ ਅਵਰਾ ਕੱਤੈ ਲੈ ਪਹਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ
1: ਸੁਣ ਵੇਖੋ ਲੋਕਾਂ ਇਹ ਵੜਾ ਮਨ ਅੰਧਾ ਨਾ ਹੋ ਸੁਜਾਨ ਪੌੜੀ।

ਪੌੜੀ ਸਾਹਿਬ ਹੋਏ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਇਸਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਏ ਪਰਮਾਤਮਾ ਦਾ ਕਿਸਮੈ ਆਏ ਸੀ, ਕਿਸਮੈ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ, ਦਾਦਰ ਕੇ ਪੈਦਾ ਜਾਏ ਸੀ ਦਾਦਰ ਕੇ।

0: ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮੈ ਪਿਤਰੀ ਦੇ ਅੱਗੇ ਵਸਤ ਸਜਾਣੀਐ ਪਿਤਰੀ ਚੋਰ ਕਰੇ ਵੱਡੀਆ ਹੈ ਹੱਥ ਲਾਲ ਕੈ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋ ਰੂ ਸਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਹੋਇ ਖੋ ਵਾਰ ਸੂਚੇ ਇਹ ਨਾ ਆਖੀਐ ਬੈਂਜੇ ਪਿੰਡਾ ਥੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਭਲਾਣ ਕੌਣ ਵੇ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਬੈਠੇ ਘਰ ਪਾ ਸਾਰਿਆ ਜੀ ਕਰਨ ਪਾਉਂਦੇ

ਪੌੜੀ ਤੁਰੇ ਪਲਾਣੇ ਪਾਉਣ ਵੇਖ ਹਰ ਰੰਗੀ ਹਰ ਸਵਾਰਿਆ, ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰਪਾ ਸਾਰਿਆ, ਚੀਜ਼ ਕਰਨ ਮਨ ਭਖਦੇ ਹਰ ਪੁੱਜ ਨਾਹੀਂ ਹਰਿਆ, ਕਰ ਫੁਰਮਾਇ ਸਿਖਾਇਆ ਵੇਖ ਮਿਹਨਤ ਕਰਨ ਵਿਸਾਰਿਆ, ਜਬਨ ਹਾਰਿਆ ਦਰਿਆਈ ਜੋਬਨ ਹਾਰਿਆ।

0: ਤਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ ਪੂਜ ਕਰਾਵਾ।
1: ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨ ਕਹਿ ਜੀਆਂ ਬਾਜਣਾ ਕੋਏ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਸੂਤ ਕੇ ਬਣਾ ਤੁਰੈ ਗਿਆਨ ਉਤਾਰੇ ਤੁਹੀ ਮਹੱਲ ਪਹਿਲਾ।
0: ਮਨ ਕਾ ਸੂਤਕ ਲੋਭ ਹੈ ਜਿਵਾ ਸੁਤ ਕੂੜ ਅੱਖੀ ਸੂਤਕ ਵੇਖਣਾ, ਪਰ ਤ੍ਰੈ ਪਰਧਨ ਕਨੀ ਸੁਤ ਕਨ ਪਹਿਲਾ ਬਾਰੀ ਖਾਹੇ। ਨਾਨਕ ਹੰਸਾ ਆਦਮੀ ਬਦੇ ਜਮ ਪ੍ਰਜਾਏ ਮਹੱਲਾ ਪਹਿਲਾ।
1: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦੀ ਤੋਣ ਰਿਜਕ ਸੰਭਾਏ, ਨਾਨਕ ਜਿੰਨੀ ਗੁਰਮੁਖ ਬੁੱਝਿਆ।
0: ਤਿੰਨਾ ਸੂਤਕ ਨਾ ਪੜ ਸਤਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਭ ਮਿਲ ਦਰਦਰੀਆਂ। ਜਾਤ ਸਵਾਤ ਮਨ ਸਾਈਆਂ ਕਰ ਕੁਮਤ ਘੱਟ ਕਰ, ਚੁਮਾਰ ਕੱਢੀਆਂ ਬੁਰਿਆਈਆਂ। ਹੈ ਕੁਠੇ ਨੌਣ ਦਬਾਈਆਂ, ਨੌਣ ਦਬਾਈਆਂ, ਨੌਣ ਦਬਾਈਆਂ।
1: ਪੌੜੀ ਸਤਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵਡਿਆਈਆਂ ਸਹਿਮੇਲੇ ਦੰਦਰੀ ਆਈਆਂ। ਜਾਤ ਸੁਭਾੜਾ ਤਾਂ ਮਨ ਵਸਾਈਆਂ, ਕਰ ਕੁਮਸ ਘੱਟ ਘਰ ਵਿੱਚ ਹਮਾਰ ਕੱਢੀਆਂ ਬੁਰਿਆਈਆਂ। ਸਹਿਤ ਉੱਠੇ ਨੌਣ ਦਬਾਈਆਂ।

0: ਲੋਕ ਮਹੱਲਾ ਪਹਿਲਾ, ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ। ਸੁੱਚੇ ਅੱਗੇ ਰੱਖੇ ਹੋਣ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪੜਨ ਸਲੋਕ, ਕਹੋਤੀ ਜਾਏ ਸਟਿਆ ਕਿਸੇ ਲੱਗਾ ਦੁੱਖ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨ ਉਚਰੈ ਬਿਨਨਾ ਵੇ ਰਸ ਖਾਏ, ਨਾਨਕੇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ ਮਹੱਲਾ ਪਹਿਲਾ।
1: ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵਿਆ, ਭੰਡੋ ਹੋਵੈ ਦੋਸਤੀ ਭੰਡੋ ਚੱਲੇ ਰਾਹ, ਭੰਡ ਮੋਆ ਭੰਡ ਫਾਲੀਐ ਭੰਡ ਹੋਵੈ ਬੰਦਾ, ਸੁੱਖ ਮੰਦਾ ਆਖੀਐ ਜਿਤ ਮੇਰਾ ਜਾਨ, ਭੰਡੋ ਹੀ ਪੰਡ ਜੈ ਪੰਡੇ ਬਾਜ ਨਾ ਕੋਇ, ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਇ, ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ, ਨਾਨਕ ਤਿਮ ਖੁਜਲੇ ਸੱਚੇ ਦਰਬਾਰ ਪੌੜੀ ਸਭ ਤੋਂ।

ਬੰਦਾ ਕਿਸੇ ਨਾ ਆਖੀਏ ਪੜ ਅੱਖਰੇ ਹੋ ਬੁਝੀਏ ਮੂਰਖ ਨਾਲ ਨਾ ਲੁਜੀਏ ਨਾਲ ਨਾ ਲੁਜੀਏ ਨਾਲ ਨਾ ਲੁਜੀਏ।

0: ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਭੁੱਲ ਗਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸਟਿਐ ਮਥੁਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਐ ਪਾਣਾ ਲੈ ਸਦੈ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨ ਲੱਗਾ ਰੱਬ ਸੇਤੀ ਦੇਖਨੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੋਦੀ ਕਰ ਜਾਹੀ, ਪਰਵਾਹ ਨਾਹੀਂ ਕਿਸੇ ਕਰੀ ਬਾ ਸੱਚੇ ਨਾ, ਦਰਬਾਰ ਟੁੱਪਰ ਖਚ ਮੰਗਾ ਜਬੇ ਦੇ ਤਾਂ ਕਾਹੀ, ਦੀਵਾਨ ਏਕੋ ਕਲਮੇ ਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤਿਲ ਪੌੜੀ ਆਪੇ ਹੀ ਕਰਨਾ ਕਿਉ, ਕਲੇ ਆਪੇ ਹੀ ਤੈ ਤਾਰੀਐ ਦੇਖ ਕੀਤਾ ਆਪਣਾ, ਘਰ ਕੱਚੀ ਪੱਕੀ ਸਾਰੀਐ ਜੋ ਆਇਆ ਸੀ ਚਲ ਸੀ, ਸਭ ਕੋਈ ਆਈ ਵਾਰੀਐ ਜਿਸ ਦੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਸਾਰੀਐ ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ ਕਾ ਸਵਾਰੀਐ ਕਾ ਸਵਾਰੀਐ,
0: ਆਪਣਾ ਆਪਣਾ ਆਪੇ ਕਾਸ਼ ਵਾਰੀ ਹੈ।

ਆਸਾ ਮਹੱਲਾ ਚੌਥਾ ਜਿੰਨਾ ਪਿੱਟਿਆ ਮੇਰਾ।

0: ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾ ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆ ਮਹੱਲਾ ਦੂਜਾ
1: ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਚਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇ ਤੀਹ ਕਮਨਾ ਚਲੇ ਕਈ ਮਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਤਿ ਵਿਗਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵਡਾਰੂ ਸਿਉ ਨੇ ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਤੇ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇਕਰ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ ਤੇ ਚੱਲੇ ਖਸਮੇ ਪਾਏ ਹਰਮਤ ਉਸਨੂੰ ਅਗਲੀ ਵਜੋਂ ਪੇ ਦੂਣਾ ਖਾਏ ਖਸਮ ਕਰੇ ਬਰਾਬਰੀ

0: ਲੋਕ ਮਹੱਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ
1: ਇੱਕ ਨਹੀਂ ਚੱਕਰੀ ਜਿਤ ਪੱਖ ਸੁਣਾ ਜਾਏ ਨਾਨਕ ਸੇਵ ਕਾਂਢੀ ਐ ਜਿਸੇ ਤਿਖਸਮ ਸਮਾਏ ਪੌੜੀ।

0: ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ ਦੁਸਮਾਈ ਇੱਕ ਝੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖਰੇ ਤਿਨਾ ਸਵਾਰੇ ਨਾਨਕਾ ਜਿਨਕਾ ਨਦ ਕਰੇ ਮਹੱਲਾ ਦੂਜਾ
1: ਆਪੇ ਸਾਜੀ ਕਰੇ ਆਪ ਜਾਏ ਵੀ ਰੱਖੇ ਆਪ।

ਕਿਸ ਨੂੰ ਕਹੀਏ ਨਾਨਕਾ, ਸਭ ਕਿਸੇ ਆਪੇ ਆਪਣੀ ਵਡਕਿਆਂ ਵਡਿਆਈਆਂ, ਕਹਿਣਾ ਕਹਿਣ ਲਗਾਏ ਸੋ ਕਰਦਾ ਕਾਦਰ ਕਰੀਮ, ਤੇ ਜੀਆਂ ਰਿਜਕ ਸੰਭਾਏ ਸਾਈ ਕਰ ਕਮਾਉਣੀ, ਛੋਟੀ ਤਿੰਨੇ ਪਾਏ ਨਾਨਕੇ ਕੀ ਬਾਹਰੀ।

ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹੋ ਨਿਹਚਲ ਚੌ ਛਤ ਪੌੜੀ ਵੱਡੀ ਵੱਡਾ ਪਾਰ।

0: ਥੋੜੀ ਵੱਡੀ ਹੂੰ ਡਾ ਅਪਾਰ ਤੇਰਾ ਮਰਤਬਾ, ਰੰਗ ਬਰੰਗ ਅਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ, ਸਭ ਕਿਸ ਤੇਰੇ ਵਾਸ ਤੇਰਾ ਘਰ ਪਲਾ, ਤੇਰੇ ਘਰ ਆਨੰਦ ਵਧਾਈ ਤੁਦ ਘਰ, ਮਾਨ ਮਹੱਤਾ ਤੇਜ ਆਪਣਾ ਬਜਰ, ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸ ਮੁਦਾਸ ਤੁਦ ਆਗੈ ਬਿਨ ਮਰਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ ਦੇਵ ਸੁਰਾਤ ਦੋਈ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਂ ਬੁਰਿਆਂ, ਵਾਚੈ ਧਰਮ ਹਦੂਰ ਕਰਮੀ ਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੇ ਪਾਤਸ਼ਾਹੀ ਦਸਵੀ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਟਿਆਂ, ਹਾਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ। ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿੰਨਾਂ ਸਿੰਘਾਂ ਸਿੰਘਾੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਉਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਦਾ ਮਨ ਨੀਮਾ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸਤ ਜੁਗ ਤੈ ਮਾਣਿਓ ਛਲਿਓ ਬਲ ਪਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਤਾਰਥ ਕੀਓ ਉਗਰ ਸੈਣ ਕਉ ਰਾਜ ਅਭੈ ਭਗਤ ਜਨ ਦੀਓ ਕਲ ਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ ਅਨਕਾਏ ਰਤੜਿਆ ਵਾਟ ਦੋਹਿਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ ਗੁਣ ਗੋਪਾਲ ਨਾ ਜਪ ਹੈ ਰਸਨਾ ਫਿਰ ਕਦਹੋ ਸੇ ਦੇਹ ਆਵਏ ਧਰ ਵਰ ਵਿਛੁਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਇਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹਿਲੀ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ ਦਰਗਹਿ ਮਾਣ ਪਾਵਹਿ ਪਤ ਸਿਉਂ ਜਾਵਹਿ ਆਗੈ ਦੂਖ ਨ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵਿਐ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪਹਿ ਜਾਣ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ ਲਿਖ ਕਤ ਹੈ ਨ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰ दर्शन परसै गुरु के जन्म मरण दुख जाय होवे सिफतख समदी नूर अर सोह कुर सोह चटिया तद डठे सचे पातशाह बल जन्म जन्म दी कटिया सज्जन सच्चा पातशाह सिर शाह दशाह जिस पास बैठिया सोई सबना दावे साहो सज्जन सच्चा पातशाह सिर शाह दशाह जिस पास बैठिया सोई सबना दावे सतनाम श्री वाहे गुरु साहिब जी गुजरी महला पहला नाभ कमल ते ब्रह्मा उपजे वेद पढ़े मुख कंठ सवार ताको अंत ना जाई लखना आवत जात रहे गुबार नाभ कमल ते ब्रह्मा उपजे वेद पढ़े मुख कंठ सवार ताको अंत ना जाई लखना आवत जात रहे गुबार प्रीतम क्यों बिसरह मेरे प्राण आधार जाकी भगत करह जन पूरे मन जन सेवह गुर विचार राव सस दीपक जाके त्रिपवन एका ज्योत मुरार गोरमुख होए सोहनिस निर्मल मन मुख रैण अंधार सिद्ध समाध करह नित जगरा दोह लोचन के आहेरा अंतर ज्योत शब्द तुन जागे सत गुर जगर निबेरा सोर नर नाथ बेअंत अजोनी ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲ ਜਗ ਜੀਵਨ ਨਦਰ ਕਰਹੁ ਨਿਸਤਾਰਾ ਸੁਰ ਨਰ ਨਾਥ ਬੇਅੰਤ ਅਜੋਨੀ ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲ ਜਗ ਜੀਵਨ ਨਦਰ ਕਰਹੁ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ ਤਾ ਕੋ ਅੰਤ ਨਾ ਜਾਈ ਲਖਣਾ ਆਵ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: या कर्म सच्चा निशान। वाहिगुरु जी का खालसा, वाहिगुरु जी की फतह। परम सन्मान योग जुगोह जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु नानक साहिब महाराज जी दी आसा की वार दी अठवीं पौड़ी नाल जो शलोक गुरुदेव ने दर्ज किते ने, ए दोनों शलोक भी आद गुरु सतगुरु गुरु नानक साहब जी दे उचारण किते ने। पहले शलोक दी जो विचार चल रही है उस विच कल तक आपां विचारिया सी, उस करते पुरख वाहिगुरु ने ए अनेकां भांतां दे जीव जंत आप सिरजे ने, ते इन्हां दी गिनती मिनती इन्हां दा अंदाजा ओ आप ही जानदा है जिस पार ब्रह्म परमेश्वर ने यह सब कुछ बनाया है। पर नाल इक बख्शिश कीती कि जिस पार ब्रह्म परमेश्वर ने सब कुछ सिरजिया है इस दी चिंता भी इन्हां दी रोजी दा फिकर भी उस पार ब्रह्म परमेश्वर नूं आप। हजूर दे ए अमृत बोल सन, सो करता चिंता करे जिन उपाया जग। ओ करता चिंता कर रहा है इस दी कि जिसने जगत नू पैदा कीता है ते साडे जीवां दा फर्ज की बनदा है, क्योंकि ये सारी पौड़ी दी व्याख्या सलोकां संयुगत एक ही सब्जेक्ट चलेगा। महाराज कहिंदे जिसने पैदा कीता उनू चिंता है, अज दे शलोक नाल संयुक्त मिला के अर्थ कर सकी। हजूर दी अमृत बाणी च बख्शिश है, हजूर ने फरमाया है कि ना कर चिंत चिंता है करते। गुरु ग्रंथ साहिब च जिवें शब्द कहा सो करता चिंता करे जिन उपाया जग। ना कर चिंत, तू चिंता ना कर, तेरी रोजी इस दा फिकर एदा ख्याल एदी चिंता करते पुरख नू है। ना कर चिंत चिंता है करते, हर देवे जल थल पानी विच धरती ते जितने भी जीव जंत पैदा किते ने ओ करता पुरख आप रोजी दे रहे है। ना कर चिंत चिंता है करते, जल थल देवे सारिया जीवां नू ओ बख्शिश कर रहे है। पर एक कृपा उन्हें सब तो पहला ही कीती कि पहला उन्हें रिजक पैदा कर दिता, उस तो बाद जीव दी पैदाइश कीती। पहला जन्म तो मां दे उदर विच रब ने रोजी दिती, ते जन्म वेले परमात्मा ने इस जीव दी खुराक मां दे सीने च मक्खन दी तरह जमा के रख दिती, ते जदों इंसान दा जन्म होया सच ए वे उस दाते ने जन्म वेले इस नूं दुध भी बना दिता। प्रथम है माखन पाछै दूध, मैलो कीनो साबन शोध। महाराज जी दे बचन ने पहलो देता है रिजक संभा, पिछो देता है जंत उपाह। उस करते नू आप चिंता है, सारे जीवां नू रिजक ओ आप दे रहा है। इस विच अगे फिर महाराज जी ने एक बख्शिश कीती, कहन लगे तू एक काम कर, फिर मैं शब्द वरतांगा, उपावन हारा भी ओ करता है, पालन हारा भी करता है, अंदर दिया जानन हारा भी करता है, सारिया नू संभालन हारा भी करता है, संभाल के सारिया नू समेटन हारा भी करता है। पर महाराज कहे तू की करे जदो तेरी चिंता उस नू है। सानू दो लफ्ज महाराज गुरु नानक साहब ने कहे, ओ फरमायो ने कहने एक काम कर, एक ता तू नमस्कार कर वाहिगुरु जी नूं, परमात्मा अगे शीश चुका दे, पहला काम ए करिया कर। दूसरा अपनी जबान तो उस करते पुरख दी जय जयकार कर, उस दी जय बोल। हजूर दे अमृत बचना विच्चों ਅਸੀਂ ਵਿਚਾਰ ਰਹੇ ਸਾਂ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ। ਜੋਹਾਰੀ ਦਾ ਅਰਥ ਹੈ ਨਮਸਕਾਰ ਕਰਨੀ, ਜੋਹਾਰੀ ਦਾ ਅਰਥ ਹੈ ਮੱਥਾ ਟੇਕਣਾ। ਤੂੰ ਕਰਤੇ ਨੂੰ ਕੀ ਵਾਪਸ ਦੇ ਸਕਣਾ? ਜੋ ਕੁਝ ਉਹਨੇ ਤੈਨੂੰ ਦੇ ਦਿੱਤਾ, ਸਿਰਫ ਤੂੰ ਘੱਟੋ ਘੱਟ ਨਿਮਰਤਾ ਚ ਝੁਕਤਾ ਜਾ ਉਹਦੇ ਸਾਹਮਣੇ, ਤੇਰਾ ਅੰਦਰ ਪਰਮਾਤਮਾ ਸਾਹਮਣੇ ਝੁਕ ਜਾ। ਤਿਸ ਜੋਹਾਰੀ ਤੇ ਨਾਲ ਅਗਲਾ ਲਵਜੇ ਸਵਸਥ। ਤਿਸ ਸਵਸਥ ਦਾ ਅਰਥ ਹੈ ਕਿ ਜੈਕਾਰ ਹੋਵੇ, ਕਲਿਆਣ ਰੂਪ ਮੰਗਲ ਹੋਵੇ। ਇਹਦਾ ਸਿੱਧਾ ਜਿਹਾ ਅਰਥ ਇਹ ਵੇ ਕਿ ਜਿਸ ਕਰਤੇ ਨੂੰ ਤੇਰੀ ਚਿੰਤਾ ਹੈ, ਸਿਰਫ ਤੂੰ ਦੋ ਕੰਮ ਕਰ ਲੈ, ਇੱਕ ਉਹਦੇ ਸਾਹਮਣੇ ਝੁਕ ਜਾ ਤੇ ਦੂਜਾ ਆਪਣੀ ਜ਼ਬਾਨ ਨਾਲ ਕਰਤੇ ਦੀ ਜੈ ਜੈਕਾਰ ਕਰਿਆ ਕਰ। ਸਿਰਫ ਸਰੀਰਕ ਤੌਰ ਤੇ ਝੁਕਣਾ ਹੀ ਨਹੀਂ, ਆਪਣੇ ਆਪ ਨੂੰ ਮਾਲਕ ਦੇ ਚਰਨਾਂ ਚ ਸਮਰਪਿਤ ਕਰ ਦੇ। ਤਿਸ ਜੋਹਾਰੀ ਸਵਸਥ ਤਿਸ, ਇਸੇ ਨੂੰ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਸ ਨੂੰ ਜੋਹਾਰੀ ਉਹਨੂੰ ਮੱਥਾ ਟੇਕ ਦੇ। ਇੱਥੇ ਮੈਂ ਥੋੜੀ ਜਿਹੀ ਅਰਜ਼ ਰੁਕ ਕੇ ਇਸ ਕਰਕੇ ਕਰਨੀ ਚਾਹੁੰਦਾ, ਭਾਵਾਂ ਸ਼ਲੋਕ ਅਸੀਂ ਅਗਲੇਰਾ ਪੜ੍ਹ ਦਿੱਤਾ ਹੈ, ਪਰ ਉਸ ਦੀ ਵਿਆਖਿਆ ਇਸ ਸਲੋਕ ਨੂੰ ਜੋੜਨ ਤੋਂ ਬਿਨਾਂ ਨਹੀਂ ਹੋਣੀ। ਹਜ਼ੂਰ ਦੀ ਬਾਣੀ ਚ ਅਸੀਂ ਪੜ੍ਹਦੇ ਹਾਂ ਮੱਥਾ ਟੇਕਿਆ ਜਾਂਦਾ। ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਉਂਦੇ ਹਾਂ, ਜੋ ਕੁਝ ਅਸੀਂ ਸਰੀਰਕ ਤੌਰ ਤੇ ਐਕਸ਼ਨ ਕਰਨੇ ਆ, ਜੋ ਸਾਡੇ ਧਰਮ ਨੇ ਸਾਨੂੰ ਦੱਸਿਆ, ਪਿਆਰਿਓ ਉਹਦੇ ਕੋਈ ਅੰਤਰੀਵ ਅਰਥ ਨੇ। ਜੋ ਸਾਡੀ ਸਰੀਰ ਦੀ ਮੁਦਰਾ, ਮੰਨ ਲਓ ਅਸੀਂ ਗੁਰਦੇਵ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਨੇ ਤੇ ਪਰਕਰਮਾ ਵੀ ਕਰਨੇ। ਹਾਲਾਂਕਿ ਮੈਂ ਇਹ ਲਫ਼ਜ਼ ਪਰਕਰਮਾ ਸੰਬੰਧੀ ਇੱਕ ਦਿਨ ਬੇਨਤੀ ਵੀ ਕਰ ਚੁੱਕਾ ਵਾਂ ਕਿ ਪਰਕਰਮਾ ਦਾ ਅਰਥ ਮਹਾਰਾਜ ਦੇ ਦੁਆਲੇ ਘੁੰਮਣਾ ਨਹੀਂ, ਪਰਕਰਮਾ ਦੇ ਵੀ ਕੋਈ ਅੰਤਰੀਵ ਅਰਥ ਨੇ। ਸਿਰਫ ਇਹਨੂੰ ਥੋੜਾ ਜਿਹਾ ਮੈਂ ਦੁਹਰਾ ਦਿਆਂਗਾ, ਉਹ ਗੱਲ ਚੇਤੇ ਰਹਿ। ਇੱਕ ਹੱਥ ਜੋੜਨਾ, ਦੂਸਰਾ ਮੱਥਾ ਟੇਕਣਾ ਤੇ ਤੀਸਰੀ ਪਰਕਰਮਾ ਕਰਨੀ। ਪਰ ਜੇ ਕੋਈ ਪੁੱਛਿਆ ਜਾਏ ਵੀ ਕਿਉਂ ਤੁਸੀਂ ਹੱਥ ਕਿਉਂ ਜੋੜਦੇ ਹੋ, ਅਸੀਂ ਕਹਾਂਗੇ ਇਸ ਕਰਕੇ ਜੀ ਹੱਥ ਨਿਮਰਤਾ ਦੇ ਸੂਚਕ ਨੇ। ਨਾ, ਇਕੱਲੇ ਨਿਮਰਤਾ ਦੇ ਸੂਚਕ ਨਹੀਂ, ਹੱਥ ਜੋੜਨ ਦਾ ਅੰਤਰੀਵ ਅਰਥ ਕੁਝ ਹੋਰ ਹੈ, ਮੱਥਾ ਟੇਕਣ ਦਾ ਵੀ ਅੰਤਰੀਵ ਅਰਥ ਕੁਝ ਹੋਰ ਹੈ। ਪਿਆਰਿਓ ਪਰਕਰਮਾ ਕਰਨ ਦੇ ਅੰਦਰ ਦੇ ਅਰਥ ਨੇ। ਬਸ ਇਹ ਬਾਹਰ ਮੁਖੀ ਤਾਂ ਸਮਝਾਏ ਸਨ ਕਿ ਬੰਦੇ ਨੂੰ ਅੰਦਰ ਦੀ ਗੱਲ ਭੁੱਲੇ ਨਾ, ਪਰ ਯਾਦ ਰੱਖਿਓ ਅੱਜ ਬੰਦੇ ਨੂੰ ਅੰਦਰ ਭੁੱਲ ਚੁੱਕਾ, ਬਸ ਸਰੀਰ ਦੇ ਮੁਦਰਾ ਤੇ ਸਰੀਰ ਦਾ ਝੁਕਣਾ, ਪਰਕਰਮਾ ਕਰਨੀ ਚੇਤੇ ਰਹਿ ਗਈ। ਸਾਰੇ ਬੰਦੇ ਕਤਾਰ ਬਣਾ ਕੇ ਘੁੰਮੀ ਜਾ ਰਿਹਾ ਮਹਾਰਾਜ ਦੇ ਦੁਆਲੇ, ਕਿਉਂ ਘੁੰਮਣੇ ਪਏ ਆ, ਕਿਉਂ ਪਰਕਰਮਾ ਕਰਨੇ ਆ, ਕਿਉਂ ਹੱਥ ਜੋੜੇ ਨੇ? ਮੈਂ ਫਿਰ ਇਸ ਨੂੰ ਥੋੜਾ ਜਿਹਾ ਦੁਹਰਾਵਾਂਗਾ। ਹਾਲਾਂਕਿ ਬਾਣੀ ਨੇ ਇਹ ਬਾਣੀ ਵਚਨ ਵੀ ਕੀਤੇ ਨੇ ਕਿ ਜਿਸ ਬੰਦੇ ਨੂੰ ਰੱਬ ਦੇ ਸਾਹਮਣੇ, ਗੁਰੂ ਦੇ ਸਾਹਮਣੇ ਹੱਥ ਜੋੜਨ ਦੀ ਜਾਚ ਆ ਜੇ, ਇਦੋਂ ਵੱਡਾ ਜ਼ਿੰਦਗੀ ਚ ਪੁੰਨ ਹੀ ਕੋਈ ਨਹੀਂ। ਜਿਸ ਬੰਦੇ ਨੂੰ ਗੁਰੂ ਰਾਮਦਾਸ ਕਹਿੰਦੇ ਨੇ ਆਪਣੇ ਗੁਰੂ ਦੇ ਸਾਹਮਣੇ ਮੱਥਾ ਟੇਕਣ ਦੀ ਜਾਚ ਆ ਜਾਏ, ਇਦੋਂ ਵੱਡਾ ਪੁੰਨ ਕੋਈ ਨਹੀਂ। ਤੇ ਮਹਾਰਾਜ ਇਹਦਾ ਫਲ ਕੀ ਮਿਲੇਗਾ? ਕਹਿੰਦੇ ਨੇ ਜਿਸ ਨੂੰ ਝੁਕਣ ਦੀ ਜਾਚ ਆ ਜਾਏ, ਜਿਹਨੂੰ ਹੱਥ ਜੋੜਨ ਦੀ ਜਾਚ ਆ ਜਾਏ, ਪਰਮਾਤਮਾ ਕਿਰਪਾ ਕਰੇ ਉਹਦੇ ਅੰਦਰੋਂ ਕਾਮ ਤੇ ਕ੍ਰੋਧ ਦੀ ਬਿਰਤੀ ਨੂੰ ਟੁਕੜੇ ਟੁਕੜੇ ਕਰਕੇ ਬਾਹਰ ਕੱਢ ਦੇਵੇਗਾ। ਹੁਣ ਦੇਖੋ ਏਡੀ ਵੱਡੀ ਗੱਲ, ਅਸੀਂ ਬਾਣੀ ਨੂੰ ਓਪਰੀ ਨਜ਼ਰ ਨਾਲ ਨਾ ਪੜ੍ਹੀਏ। ਪਿਆਰਿਓ ਬਾਣੀ ਦੇ ਹਰ ਸ਼ਬਦ ਵਿੱਚ ਬੜੀ ਗਹਿਰਾਈ ਹੈ। ਫਿਰ ਮੈਂ ਬੇਨਤੀ ਕਰਾਂਗਾ, ਅਸੀਂ ਰੋਜ਼ ਇਹ ਬਚਨ ਪੜ੍ਹਨੇ ਹਾਂ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਾਮ ਤੇ ਕ੍ਰੋਧ ਨਾਲ ਭਰੀ ਪਈ ਹੈ ਨਕਾਨਕ ਸਾਡੀ ਬੋਡੀ, ਇਹ ਸ਼ਹਿਰ ਭਰਿਆ ਪਿਆ। ਸਤਿਗੁਰੂ ਨੂੰ ਮਿਲ ਕੇ ਹੀ ਇਹਨਾਂ ਨੂੰ ਖੰਡਿਤ ਕੀਤਾ ਜਾ ਸਕਦਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਅੱਗੇ ਸਾਹਿਬ ਦੇ ਬਚਨ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਹੱਥ ਜੋੜ ਇਹ ਬੜਾ ਵੱਡਾ ਪੁੰਨ। ਕਰ ਡੰਡੋਤ, ਡੰਡੋਤ ਮਤਲਬ ਡੰਡੇ ਵੱਤ। ਅਰਜ਼ ਮੈਂ ਉਸ ਦਿਨ ਕੀਤੀ ਸੀ, ਜਦੋਂ ਵੀ ਕੋਈ ਡੰਡੋਤ ਕਰਦਾ, ਅਸ਼ਟਾਂਗ ਵਿੱਚ ਤੇ ਡੰਡੋਤ ਵਿੱਚ ਫਰਕ ਹੈ। ਅਸ਼ਟਾਂਗ ਦਾ ਅਰਥ ਹੁੰਦਾ ਮੱਥਾ ਟੇਕਣ ਲੱਗਿਆਂ ਤੁਹਾਡੇ ਸਰੀਰ ਦੇ ਅੱਠ ਅੰਗ ਜ਼ਮੀਨ ਤੇ ਸਪਰਸ਼ ਕਰਨ, ਪਰ ਡੰਡੋਤ ਦਾ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਲੇਟ ਜਾਣ। ਡੰਡੋਤ ਕਰਨ ਦਾ ਅਰਥ ਕੇਵਲ ਲੇਟਣਾ ਨਹੀਂ, ਡੰਡ ਔਤ ਦੋ ਸ਼ਬਦ ਨੇ, ਡੰਡ ਦਾ ਅਰਥ ਡੰਡਾ, ਔਤ ਦੀ ਅਰਥ ਤਰ੍ਹਾਂ, ਜਿਵੇਂ ਡੰਡਾ ਕਿਸੇ ਦੇ ਹੱਥ ਚ ਹੋਵੇ, ਡੰਡੇ ਦੀ ਆਪਣੀ ਕੋਈ ਮਰਜ਼ੀ ਨਹੀਂ ਚੱਲਦੀ, ਡੰਡੇ ਨੂੰ ਜ਼ਮੀਨ ਤੇ ਸੱਟੇ, ਡੰਡੇ ਨੂੰ ਕੋਈ ਕੰਧ ਨਾ ਰੱਖੇ, ਡੰਡੇ ਨੂੰ ਕੋਈ ਮੋਢਿਆਂ ਤੇ ਚੁੱਕ ਲੈ, ਡੰਡਾ ਤਾਂ ਉਹਦੀ ਮਰਜ਼ੀ ਨੂੰ ਸਮਰਪਿਤ ਤੇ ਜਿਹਦੇ ਸਾਹਮਣੇ ਉਹ ਰੱਖਿਆ ਗਿਆ, ਜਿਹਦੇ ਹੱਥ ਚ। ਮਹਾਰਾਜ ਕਹਿੰਦੇ ਡੰਡੌਤ ਦਾ ਅਰਥ ਗੁਰੂ ਦੇ ਸਾਹਮਣੇ ਡੰਡੇ ਦੀ ਤਰ੍ਹਾਂ ਤੂੰ ਡਿੱਗ ਪਓ, ਉਹਦੀ ਮਰਜ਼ੀ ਤੈਨੂੰ ਲੇਟਿਆ ਰਹਿਣ ਦੇ, ਉਹਦੀ ਮਰਜ਼ੀ ਚੁੱਕ ਕੇ ਤੈਨੂੰ ਉੱਤੀ ਥਾਂ ਤੇ ਰੱਖ ਦੇ। ਮੇਰੀ ਬੇਨਤੀ ਹੈ, ਡੰਡੌਤ ਦਾ ਅਰਥ ਆਪਣੇ ਆਪ ਨੂੰ ਸਮਰਪਣ ਕਰਨ ਹੈ। ਕਰ ਡੰਡੌਤ ਪੁੰਨ ਵੱਡਾ ਖੇ। ਅਗਲੀ ਬੇਨਤੀ ਮੈਂ ਕਰਾਂ, ਅਰਦਾਸ ਵਿੱਚ ਵੀ ਇੱਕ ਲਫ਼ਜ਼ ਵਰਤਨੇ, ਜਦੋਂ ਅਰਦਾਸ ਕਰਨੀ ਹੋਵੇ ਤੇ ਮਹਾਰਾਜ ਇੱਕ ਬਚਨ ਕਰਦੇ ਨੇ, ਦੋਏ ਕਰ ਜੋੜ ਕਰੋ ਅਰਦਾਸ, ਦੋਨੋਂ ਹੱਥ ਜੋੜ ਕੇ ਅਰਦਾਸ ਕਰ। ਸਿਰ ਮੈਂ ਇਹ ਬੇਨਤੀ ਤਾਂ ਕਰਨ ਲੱਗਾ ਸਬਜੈਕਟ ਚੋਂ ਬਾਹਰ ਨਿਕਲ ਕੇ ਨਹੀਂ, ਤਿਸ ਜੋਹਾਰੀ ਸਵਸਤ ਤਿਸ, ਤੂੰ ਕੁਛ ਨਹੀਂ ਕਰਨ ਜਗ੍ਹਾ ਉਹਨੂੰ ਮੱਥਾ ਟੇਕ ਦੇ, ਉਹਦੀ ਜੈ ਜੈਕਾਰ ਜ਼ਬਾਨ ਤੋਂ ਕਰ ਦੇ। ਸਿਰਫ ਇੱਥੇ ਕਿ ਜੋਹਾਰੀ ਕਿਉਂ ਮੱਥਾ ਟੇਕਣਾ, ਮੱਥਾ ਟੇਕਣਾ ਕਰਮ ਕਾਂਡ ਨਹੀਂ ਪੈਦੇ, ਇਹਦੇ ਅਰਥ ਸਮਝੀ। ਫਿਰ ਬੇਨਤੀ ਹੈ ਕਿ ਜਦੋਂ ਗੁਰਦੇਵ ਦੀ ਅਸੀਂ ਬਾਣੀ ਪੜ੍ਹਨੇ, ਦੇਖੋ ਇਸਲਾਮ ਵਿੱਚ ਸਜਦਾ ਕੀਤਾ ਜਾਂਦਾ, ਆਪਾਂ ਚਲੋ ਚੁਗਿਰਦੇ ਦੇਖਣੇ, ਜਦੋਂ ਨਮਾਜ਼ ਪੜ੍ਹਦੇ ਨੇ ਉਹਨਾਂ ਦੀ ਮੁਦਰਾ ਕੁਛ ਹੋਰ ਹੈ। ਇੱਕ ਤਾਂ ਉਹ ਹੱਥ ਨਹੀਂ ਜੋੜਦੇ, ਮੈਨੂੰ ਪਤਾ ਹੈ ਮੁਸਲਮਾਨ ਵੀਰ ਦੁਆ ਕਰਦੇ ਨੇ ਹੱਥ ਫੈਲਾ ਕੇ, ਅਸੀਂ ਦੋਨੋਂ ਹੱਥ ਜੋੜਨੇ ਆ ਤੇ ਝੁੱਕ ਕੇ ਮੱਥਾ ਟੇਕਣੇ ਆ ਤੇ ਸਜਦਾ ਤਾਂ ਉਹ ਵੀ ਕਰਦੇ। ਤੇ ਇੱਕ ਦਿਨ ਦੱਸਦੇ ਮਨ ਸੀ ਕਿ ਬਾਬਾ ਫਰੀਦ ਜੈਸਾ ਇੰਨਾ ਮਠਬੋਲੜਾ ਮਹਾਂਪੁਰਖ, ਜਿਨ੍ਹਾਂ ਦੀ ਜ਼ਬਾਨ ਸ਼ੱਕਰ ਤੋਂ, ਸ਼ਹਿਦ ਤੋਂ, ਖੰਡ ਤੋਂ ਵੱਧ ਮਿੱਠੀ, ਉਹਨੇ ਵੀ ਕਿਹਾ ਸੀ ਜਿਹੜਾ ਮੁਸਲਮਾਨ ਹੋ ਕੇ ਰੱਬ ਦੇ ਸਾਹਮਣੇ ਨਹੀਂ ਝੁਕਦਾ, ਉਸ ਬੰਦੇ ਦਾ ਸਿਰ ਲਾ ਕੇ ਚੁੱਲ੍ਹੇ ਵਿੱਚ ਰੱਖ ਦੇਣਾ ਚਾਹੀਦਾ, ਘੱਟੋ ਘੱਟ ਸਬਜ਼ੀ ਪਕਾਉਣ ਦੇ ਕੰਮ ਆ ਜਾਏ। ਏਡਾ ਲਫ਼ਜ਼ ਵਰ ਦੇਣਾ, ਇਹਦਾ ਮਤਲਬ ਝੁਕਣ ਦਾ ਕੋਈ ਮਤਲਬ ਸੀ। ਉਹਨਾਂ ਦਾ ਬੋਲ ਹੈ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਬਾਬਾ ਜੀ ਕਹਿ ਰਹੇ ਨੇ ਤਿਸ ਜੋਹਾਰੀ, ਜਿਹੜਾ ਤੇਰੀ ਰੋਜ਼ੀ ਦੀ ਚਿੰਤਾ ਕਰਦਾ ਮੱਥੇ ਹੀ ਟੇਕ ਜਾ ਉਹਨੂੰ, ਉਹਦੇ ਅੱਗੇ ਚੁੱਕ। ਤੇ ਬਾਬਾ ਫਰੀਦ ਸਾਹਿਬ ਦੇ ਬੋਲ ਨੇ, ਕਹਿਣ ਲੱਗੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਜਿਹੜਾ ਸਾਈਂ ਅੱਗੇ ਸਿਰ ਨਹੀਂ ਝੁਕਦਾ, ਇਹ ਗੁਰੂ ਅੰਗਦ ਸਾਹਿਬ ਦਾ ਵਚਨ ਹੈ, ਸੋ ਸਿਰ ਕੱਪ ਉਤਾਰ ਉਹਨੂੰ ਕੱਟ ਦੇ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਜਿਹੜਾ ਜੁਹਾਰੀ ਨਹੀਂ ਕਰਦਾ ਮੱਥਾ ਨਹੀਂ ਟੇਕਦਾ, ਉਹ ਸਿਰ ਨੂੰ ਕੀ ਕਰੀਏ। ਕਹਿੰਦੇ ਨੇ ਇੱਕ ਕੰਮ ਕਰੋ, ਉਸ ਸਿਰ ਨੂੰ ਕੁੰਨੇ ਹੇਠ ਜਲਾਈਏ ਬਾਲਣ ਸੰਦੇ, ਥਾਂ ਜਿੱਥੇ ਲੱਕੜਾਂ ਫੂਕਣਾ ਸਿਰ ਫੂਕ ਦੇ, ਜਿਹੜਾ ਰੱਬ ਦੇ ਸਾਹਮਣੇ ਨਹੀਂ ਝੁਕਦਾ। ਫਿਰ ਬੇਨਤੀ ਕਿ ਜਦੋਂ ਅਸੀਂ ਹੱਥ ਜੋੜਨੇ ਆ ਇਹਦਾ ਮਤਲਬ ਹੈ ਕੋਈ? ਪਿਆਰਿਓ ਇੱਕ ਲਫ਼ਜ਼ ਇੱਕ ਵਾਰੀ ਮੈਂ ਵਰਤਿਆ ਸੀ, ਮੁੱਠੀ ਬੰਦ। ਇਹ ਸਾਰੇ ਜਿਹੜੇ ਬਾਹਰ ਦੇ ਚਿੰਨ ਨੇ ਇਹਨਾਂ ਦੇ ਅੰਦਰ ਦੇ ਕੋਈ ਅਰਥ ਨੇ, ਪਰ ਯਾਦ ਰੱਖਿਓ ਐਸਤਾ ਐਸਤਾ ਚਿੰਨ ਰਹਿ ਜਾਂਦੇ ਨੇ, ਅਰਥ ਗਵਾਚ ਜਾਂਦੇ ਹੁੰਦੇ ਨੇ, ਅਰਥ ਭੁੱਲ ਜਾਂਦੇ ਨੇ। ਹੁਣ ਜਦੋਂ ਬੱਚਾ ਜਨਮ ਲੈਂਦਾ ਉਦੋਂ ਹੱਥ ਬੰਨਦੇ, ਮੁੱਠੀ ਬੰਦ ਹੈ। ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਤੇ ਉਹਦੇ ਹੱਥ ਖੁੱਲ ਜਾਂਦੇ ਨੇ। ਅੱਜ ਵੀ ਅਸੀਂ ਮੁੱਠੀ ਬੰਦ ਲਫ਼ਜ਼ ਬੜਾ ਰਮਜ਼ ਭਰਿਆ ਵਰਤਨੇ ਕਿ ਇਸ ਬੰਦੇ ਦੀ ਬੰਦ ਮੁੱਠੀ ਵਿੱਚ ਬਹੁਤ ਕੁਛ ਹੈ। ਇਸੇ ਤਰ੍ਹਾਂ ਮੈਂ ਬੇਨਤੀ ਕਰਾਂ, ਜਦੋਂ ਅਸੀਂ ਗੁਰੂ ਦੇ ਸਾਹਮਣੇ ਆਉਂਦੇ ਹਾਂ ਅਸੀਂ ਮੁੱਠੀ ਬੰਦ ਕਰਕੇ ਮੱਥਾ ਨਹੀਂ ਟੇਕਦੇ, ਇਸ ਤਰ੍ਹਾਂ ਨਹੀਂ ਕਦੀ ਕਿਸੇ ਕੀਤਾ, ਆਪਣੇ ਦੋਨਾਂ ਹੱਥਾਂ ਨੂੰ ਇਕੱਠਿਆਂ ਖੁੱਲਿਆਂ ਕਰਕੇ ਤਲੀਆਂ ਨਾਲ ਤਲੀਆਂ ਜੋੜ ਕੇ ਅਸੀਂ ਜਦੋਂ ਹੱਥ ਜੋੜਨੇ ਆ ਇਹਦਾ ਮਤਲਬ ਸਪਸ਼ਟ ਹੈ, ਵੇਖੇ ਮੇਰੇ ਸਤਿਗੁਰੂ ਸਭ ਕੁਝ ਤੇਰਾ ਦਿੱਤਾ ਹੋਇਆ ਭੋਗ ਰਿਹਾ, ਖਾ ਰਿਹਾ, ਪੈ ਰਿਹਾ, ਮੈਂ ਦੋਨੋਂ ਹੱਥ ਖਾਲੀ ਕਰਕੇ ਆ ਗਿਆ, ਮੇਰੇ ਆਪਣੇ ਹੱਥ ਵਿੱਚ ਕੁਛ ਵੀ ਨਹੀਂ। ਪਿਆਰਿਓ ਕੱਲਾ ਨਿਮਰਤਾ ਦਾ ਸੂਚਕ ਨਹੀਂ, ਹੱਥ ਜੋੜਨ ਦਾ ਮਤਲਬ ਹੈ ਸਰੈਂਡਰ ਕਰਨਾ, ਹੱਥ ਜੋੜਨ ਦਾ ਮਤਲਬ ਹੈ ਸਮਰਪਿਤ ਕਰਨਾ। ਅੱਜ ਵੀ ਦੇਖੋ ਜਿਹੜਾ ਬੰਦਾ ਕ੍ਰਾਈਮ ਕਰਦਾ, ਜਦੋਂ ਪਤਾ ਲੱਗ ਜਾਏ ਵੀ ਬੰਦਾ ਕ੍ਰਾਈਮ ਕਰਕੇ ਦੌੜਿਆ, ਸਭ ਤੋਂ ਪਹਿਲਾਂ ਕੰਮ ਉੱਥੇ ਕਿਹਾ ਜਾਂਦਾ ਲੇਟ ਜਾ, ਇਸ ਤਰ੍ਹਾਂ ਖਲੋਤੇ ਨਹੀਂ ਪਕੜਦੇ, ਬੰਦੇ ਨੂੰ ਪੁੱਠਿਆਂ ਲਟਾ ਕੇ ਉਹਦੇ ਹੱਥ ਪਿੱਛੇ ਕਰਕੇ ਉਹਨੂੰ ਹੱਥ ਕੜੀ ਲਾ ਕੇ ਫਿਰ ਅਗਲੀ ਗੱਲ ਕਰਦੀ। ਇਹਦਾ ਮਤਲਬ ਹੁੰਦਾ ਹੈ ਕਿ ਇਹ ਆਪਣੇ ਆਪ ਨੂੰ ਸਰੈਂਡਰ ਕਰ ਗਿਆ, ਸਮਰਪਿਤ ਕਰ ਗਿਆ। ਮੇਰੀ ਬੇਨਤੀ ਹੈ ਜਦੋਂ ਅਸੀਂ ਹੱਥ ਜੋੜਨੇ ਆ, ਹੱਥ ਜੋੜਨ ਦਾ ਮਤਲਬ ਆਪਣੇ ਆਪ ਨੂੰ ਸਮਰਪਿਤ ਕਰਨਾ, ਤੇ ਜਦੋਂ ਮੱਥਾ ਟੇਕਣਾ, ਜਿੰਨੀ ਮੇਰੀ ਮੱਤ ਸੀ, ਜਿੰਨੀ ਮੇਰੀ ਅਕਲ ਸੀ,
1: ਜੋ ਮੇਰੇ ਕੋਲ ਨੌਲੇਜ ਹੈ ਮੈਂ ਸਭ ਕੁਝ ਆਪਣਾ ਦਿਮਾਗ ਤੇਰੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ। ਬਾਬਾ ਜੀ ਕਹਿੰਦੇ ਨੇ ਉਹਨੂੰ ਮੱਥਾ ਟੇਕ ਦੇ ਜਿਸ ਨੇ ਤੈਨੂੰ ਇੰਨੀਆਂ ਵੱਡੀਆਂ ਦਾਤਾਂ ਦਿੱਤੀਆਂ। ਹਜ਼ੂਰ ਦੇ ਅੰਮ੍ਰਿਤ ਬੋਲਾਂ ਵਿੱਚੋਂ ਤਿਸ ਜੁਹਾਰੀ ਸਵਸਤ ਤਿਸ, ਇੱਕ ਹੱਥ ਜੋੜ ਕੇ ਮੱਥਾ ਟੇਕ ਦੇ, ਦੂਸਰਾ ਆਪਣੀ ਜ਼ਬਾਨ ਤੋਂ ਉਹਦੀ ਸਿਫਤ ਕਰ, ਉਹਦੀ ਜੈ ਜੈ ਕਰ, ਤੀਸਰੀ ਮੈਂ ਅਰਜ਼ ਕੀਤੀ ਸੀ ਪਰਕਰਮਾ। ਚਲੋ ਇਹ ਜ਼ਿਆਦਾ ਮੈਂ ਦੁਹਰਾਵਾਂਗਾ ਨਹੀਂ। ਅਸਲ ਚ ਦੁਨੀਆਂ ਦੀ ਹਰ ਚੀਜ਼ ਜਿਹੜੀ ਉਹ ਪਰਕਰਮਾ ਦੇ ਉੱਤੇ ਨਿਰਭਰ ਹੈ। ਆਪ ਜੀ ਕਹੋਗੇ ਹਰ ਚੀਜ਼ ਕਿਵੇਂ? ਜਿਸ ਜ਼ਮੀਨ ਤੇ ਅਸੀਂ ਤੁਸੀਂ ਬੈਠੇ ਹਾਂ, ਸਾਇੰਸ ਨੇ ਤਾਂ ਸਿੱਧ ਕਰ ਦਿੱਤਾ ਹੋਇਆ ਕਿ ਇਹ ਜ਼ਮੀਨ ਰੋਜ਼ਾਨਾ ਆਪਣੇ ਧੁਰੇ ਤੇ ਪਰਕਰਮਾ ਕਰਦੀ ਘੁੰਮਦੀ ਪਈ। ਇਹ ਜ਼ਮੀਨ ਸੂਰਜ ਦੀ ਪਰਕਰਮਾ ਕਰ ਰਹੀ ਹੈ, ਧਰਤੀ ਸਾਡੀ, ਧਰਤੀ ਦੀ ਪਰਕਰਮਾ ਚੰਦਰਮਾ ਕਰ ਰਿਹਾ ਹੈ, ਤੇ ਇਹ ਸਾਡਾ ਸੌਰ ਮੰਡਲ ਕਿਸੇ ਹੋਰ ਦੀ ਪਰਿਕਰਮਾ ਕਰ ਰਿਹਾ, ਜਿਹਦੀ ਇਹ ਪਰਿਕਰਮਾ ਕਰ ਰਿਹਾ ਕਿਸੇ ਵੱਡੇ ਦੀ ਹੋਰ ਦੀ ਪਰਿਕਰਮਾ ਕਰ ਰਿਹਾ। ਇਹ ਸਾਰਾ ਸਿਸਟਮ ਕੀ ਹੈ ਜੀ ਪਰਿਕਰਮਾ ਕਰਨ ਦਾ? ਕਿਉਂ ਪਰਿਕਰਮਾ ਕਰਨ ਨੂੰ ਧਰਮ ਵਿੱਚ ਰੱਖਿਆ? ਇਵਨ ਕਿ ਭਾਈ ਨੰਦ ਲਾਲ ਸਾਹਿਬ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਵੇਖ ਜਦੋਂ ਮੱਥਾ ਟੇਕੇ ਤੇ ਗੁਰੂ ਗ੍ਰੰਥ ਸਾਹਿਬ ਦੀ 3 ਵਾਰੀ ਪਰਿਕਰਮਾ ਕਰੇ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, 3 ਪ੍ਰਦਖਣਾ ਕਰੇ ਸੁਜਾਨ, 3 ਵਾਰੀ ਪਰਿਕਰਮਾ ਕਰੇ। ਉਸ ਦਿਨ ਦਾਸ ਨੇ ਕਿਹਾ ਸੀ ਪਰਿਕਰਮਾ ਹਮੇਸ਼ਾ ਉਹ ਚੀਜ਼ ਕਰਦੀ ਏ ਜਿਹਨੂੰ ਵੱਡੀ ਆਪਣੇ ਵੱਲ ਖਿੱਚ ਕੇ ਰੱਖਦੀ। ਫਿਰ ਸੁਣਿਓ, ਧਰਤੀ ਨੂੰ ਖਿੱਚ ਪਾ ਦਿੱਤੀ, ਉਹ ਗ੍ਰੈਵਿਟੀ ਕਰਕੇ ਕਰਖਣ ਕਰਕੇ ਪਰਿਕਰਮਾ ਕਰ ਰਹੀ। ਹਰ ਵੱਡੀ ਚੀਜ਼ ਛੋਟੀ ਨੂੰ ਆਪਣੇ ਵੱਲ ਖਿੱਚਦੀ ਏ, ਉਹ ਖਿੱਚ ਵਿੱਚ ਆਈ ਹੋਈ ਪਰਿਕਰਮਾ ਕਰਦੀ ਏ। ਜਿਹੜੀ ਚੀਜ਼ ਵਿੱਚੋਂ ਖਿੱਚ ਖਤਮ ਹੋ ਜਾਏਗੀ ਉਹਦੀ ਪਰਿਕਰਮਾ ਖਤਮ ਹੋ ਜਾਏਗੀ, ਜਿਹਦੀ ਪਰਿਕਰਮਾ ਖਤਮ ਹੋ ਜਾਏਗੀ ਉੱਥੇ ਜੀਵਨ ਖਤਮ ਹੋ ਜਾਏਗਾ। ਪਰਿਕਰਮਾ ਦੇ ਕੋਈ ਅਰਥ ਨਹੀਂ। ਫਿਰ ਬੇਨਤੀ ਕਰਾਂਗਾ, ਹਰ ਛੋਟੀ ਚੀਜ਼ ਵੱਡੀ ਦੀ ਪਰਿਕਰਮਾ ਕਰਦੀ ਏ। ਸ਼ਾਇਦ ਇਸੇ ਕਰਕੇ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਪੰਜਾਬੀ ਚ ਉਹਨਾਂ ਦੀ ਨਜ਼ਮ ਹੈ, ਉਹਦਾ ਸਿਰਲੇਖ ਖਿੱਚ, ਮੈਂ ਥੋੜੇ ਜੋ ਜ਼ਰੂਰ ਪੜ੍ਹ ਦੇਣਾ, ਉਹ ਵੀ ਪਰਿਕਰਮਾ ਬਾਰੇ। ਉਹਦੇ ਵਿੱਚ ਉਹਨਾਂ ਇੱਕ ਲਫ਼ਜ਼ ਵਰਤਿਆ ਕਿ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਪਰਿਕਰਮਾ ਵੱਡਾ ਖਿੱਚਦਾ ਪਿਆ ਛੋਟੇ ਨੂੰ। ਇਸੇ ਕਰਕੇ ਦਾਸ ਕਹਿੰਦਾ ਹੁੰਦਾ ਆਨੰਦ ਕਾਰਜ ਵੇਲੇ ਵੀ ਜਦੋਂ ਬੱਚੀ ਬੱਚਾ ਪਰਿਕਰਮਾ ਕਰਦੇ ਨੇ ਉਹਨਾਂ ਨੂੰ ਦੱਸੋ ਕਿ ਭਲਿਓ ਯੂਨੀਵਰਸ ਦਾ ਅਰਥ ਵੀ ਏਵੇ ਜਿਹੜਾ ਇੱਕ ਦੇ ਦੁਆਲੇ ਘੁੰਮਦਾ ਹੈ, ਤੁਸੀਂ ਪਰਿਕਰਮਾ ਤਾਂ ਕਰਨ ਲੱਗੇ ਹੋ, ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੁਹਾਡੇ ਲਈ ਸਭ ਤੋਂ ਵੱਡੀ ਥਾਂ, ਇਹਦੀ ਪਰਿਕਰਮਾ ਕਰੋ, ਗੁਰੂ ਤੁਹਾਡੇ ਅੰਦਰ ਖਿੱਚ ਪਾਏ, ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਤੋਂ ਤੁਸੀਂ ਕਦੀ ਬਾਹਰ ਨਾ ਨਿਕਲ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ। ਮੈਂ ਰਾਤ ਕਿਹਾ ਸੀ ਇਹਦਾ ਪਾਠ ਜੁਆਰੀ ਨਹੀਂ ਕਰਨਾ ਤੇ ਇਹਦਾ ਪਾਠ ਔਂਕੜ ਲਾ ਕੇ ਜੁਹਾਰੀ ਵੀ ਨਹੀਂ ਕਰਨਾ, ਥੋੜਾ ਲੱਗਾ। ਤਿਸ ਜੋਹਾਰੀ ਉਸ ਨੂੰ ਟੇਕ ਮੱਥਾ, ਉਹਨੂੰ ਨਮਸਕਾਰ ਕਰ। ਸਵਸਥ ਤਿਸ, ਸਵਸਥ ਅਰਥ

दीवान अभग अगे महाराज कहन लगे नानक सचे नाम बिन, क्योंकि ए तुक अगले श्लोक नाल जोड़ दी व्याख्या। धन गुरु नानक साहब जी, सचे नाम बिन, एक वाहगुरु जी दे नाम तो बिना, सच्चे दी बंदगी तो बिना, महाराज कहन लगे क्या टिक्का आ जेड़े तू छाप ला रहे हैं, तू अपने चेहरे ते टिक्के लाए ने, मथे ते ठप्पे ला रहा है। महाराज कहते क्या टिक्का क्या तग जेड़ा तू अपने गल विच नन्यू पाया होया, जनेऊ पाया है, सच्चे नाम तो बिना ना तेनू टिक्के ने बचाने ना धागे ने बचाने, सच एवे के सच्चा नाम ही है जेड़ा तेनू बचा सकदा। इत्थे मैं जरूर रोक के अर्ज करनी चाहना, देखो इत्थे लफ्ज आया है एक टिक्का ते दूसरा आतागा, सनातन धर्म दे इह चिन्ह ने जी, तिलक ते दूसरा जन्यू। पर यह मैं कल भी अर्ज कीती सी कि जदों ऐसे शब्द होण इन्हां दे अर्थ किसे एक फिरके वास्ते प्लीज कदी ना करियो, जदों गुरु उपदेश देंदा उहदा उपदेश समुची मानवता वास्ते। हुण धागा पा लिया, मथे ते तिलक ला लिया, वख वख तिलक ने उहनां दे, बाहां ते तिलक, पेट ते तिलक, पर धागा भी पाया तिलक भी ला लै। पर सतगुरु कहिंदे जे सच्चा नाम ही अंदर नहीं ते फिर धागा ते तिलक तेनू बचा सकेगा। पहली बेनती दास करनी चाहेगा कि गुरु ग्रंथ साहिब विच यह है बड़ा औखा सुनना, गुरु ग्रंथ साहिब विच बाहर दे धर्म दे चिन्हां नूं किते भी स्वीकारिया नहीं, सारे गुरु ग्रंथ साहिब च यह सच्चाई जे, क्योंकि असीं यह गल करन तो डरने हां, उहदे कई कारण ने, क्योंकि असीं भी संप्रदायिक हो चुके हां। सिख नूं संप्रदायिक कह दिओ गुस्सा करांगे, साडी कट्टड़ता जे अंदरों धर्म गवाच गया, यह नहीं कि बीज नाश नहीं, अज भी परमात्मा दे तरस वाले ने। ते सच एवे कि जदों बाहर दा इमोशनल कुणा बाहर दियां सिर्फ गल्लां रह जान ते अंदर वाले धर्म दे चिन्हां दे अर्थ समझे ही ना बंदा, ते फ्यारिओ फिर उस चिन्हां दे उत्ते लोक तर करदे आ, इह की पाण दा फायदा जे तेरा जीवन ही नहीं दा। इह कल्ला हिंदू लई नहीं किया, गुरु ग्रंथ साहिब दा पाठ करोगे उंज वैसे चिन्ह माड़े नहीं हुंदे। इह ना समझो मैं दो गल्लां कर रहा, क्योंकि दुनिया की कोई चीज जिहड़ी है उह चिन्हां तों बिना चल नहीं सकदी। मैनूं याद है डॉक्टर भाई जोध सिंह, उन्हां दी इक पुस्तक सी गुरमत निर्णय, उहदे विच उन्हां बड़ी सोहणी गल कही सी। उह कहिंदे ने कई वारी बंदा उतावला हो के कह दिंदा चिन्ह दी कोई लोड़ नहीं, ਉਹ ਕਹਿੰਦੇ ਸਨ ਚਿੰਨ ਦੇ ਅਰਥ ਨਾ ਸਮਝੇ ਜਾਣ ਤੇ ਸੱਚੀ ਮੁੱਚੀ ਕੋਈ ਲੋੜ ਨਹੀਂ। ਜਦੋਂ ਚਿੰਨ ਦੇ ਅਰਥਾਂ ਦੀ ਸਮਝ ਪੈ ਜਾਏ ਤੇ ਸੱਚਮੁੱਚ ਚਿੰਨ ਵੀ ਬੰਦੇ ਨੂੰ ਸਹੀ ਮਾਰਗ ਤੇ ਲੈ ਜਾਂਦੇ। ਉਹਨਾਂ ਨੇ ਇੱਕ ਉਦਾਹਰਨ ਦਿੱਤੀ ਸੀ, ਕਹਿੰਦੇ ਜਿਹੜੇ ਲੋਕ ਕਹਿੰਦੇ ਚਿੰਨਾਂ ਦਾ ਕੋਈ ਵੀ ਥਾਂ ਨਹੀਂ ਸੰਸਾਰ 'ਚ, ਉਹ ਕਹਿੰਦੇ ਸਨ ਸੰਸਾਰ ਚਿੰਨਾਂ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਪ੍ਰਤੀਕ ਜਿਹੜੇ ਨੇ, ਚਿੰਨ ਜਿਹੜੇ ਨੇ, ਇਹ ਮੈਂ ਥੋੜ੍ਹੀਆਂ ਜਿਹੀਆਂ ਉਦਾਹਰਨਾਂ ਆਪ ਜੀ ਨੂੰ ਦੇ ਦਿੰਦਾ। ਉਹ ਕਹਿੰਦੇ ਸਨ ਕਿਸੇ ਬੰਦੇ ਦੇ ਮਨ ਵਿੱਚ ਖਿਆਲ ਆਇਆ, ਉਹ ਆਪਣੇ ਖਿਆਲ ਨੂੰ ਦੂਜੇ ਤੱਕ ਪਹੁੰਚਾਉਣਾ ਚਾਹੁੰਦਾ ਹੈ, ਪਰ ਉਹਦੇ ਦੋ ਹੀ ਤਰੀਕੇ ਨੇ, ਜਾਂ ਆਪਣੀ ਜ਼ਬਾਨ ਤੋਂ ਬੋਲ ਕੇ ਲਫ਼ਜ਼ਾਂ ਰਹੀ ਕਹੇਗਾ, ਤੇ ਜਾਂ ਉਹਨਾਂ ਲਫ਼ਜ਼ਾਂ ਨੂੰ ਨਿਸ਼ਾਨੀਆਂ ਦੇ ਰੂਪ ਵਿੱਚ ਕਾਗਜ਼ ਉੱਤੇ ਲਿਖ ਦੇਏਗਾ। ਫਿਰ ਸੁਣੋ, ਅੰਦਰ ਦੇ ਖਿਆਲ ਨੇ, ਪਰ ਅੰਦਰ ਦੇ ਖਿਆਲਾਂ ਨੂੰ ਲਿਖਣ ਤੇ ਬੋਲਣ ਤੋਂ ਬਿਨਾਂ ਪ੍ਰਗਟ ਨਹੀਂ ਕੀਤਾ ਜਾ ਸਕਦਾ। ਆਹ 35 ਸਾਡੀ ਗੁਰਮੁਖੀ ਦੀ ਹੈ ਤਾਂ ਸਾਡੇ ਅੰਦਰ ਦੀ ਸਾਊਂਡ ਹੀ ਨਾ, ਪਰ ਉਹਨਾਂ ਨੂੰ ਵੀ ਚਿੰਨ ਦਿੱਤੇ ਗਏ ਨੇ, ਜਿਹਨੂੰ ਅਸੀਂ ਕੱਕਾ ਖੱਖਾ ਗੱਗਾ ਘੱਗਾ ਕਹਿ ਰਹੇ ਹਾਂ, ਤੇ ਜੇ ਉਰਦੂ ਵਿੱਚ ਆਪਾਂ ਪੜ੍ਹਨੇ ਉੱਥੇ ਕਾਫ ਤੇ ਖਾਫ ਕਿਹਾ ਜਾ ਰਿਹਾ, ਉੱਥੇ ਖੇ ਲਫ਼ਜ਼ ਵਰਤਿਆ ਜਾ ਰਿਹਾ, ABC ਆਪਾਂ ਪੜ੍ਹਨੇ ਹਾਂ, ਉਹ ਵੀ ਤਾਂ ਸਾਊਂਡ ਹੀ ਹੈ ਨਾ ਅੰਦਰ ਦੀ। ਅੰਦਰ ਦੇ ਭਾਵ ਨੂੰ ਪ੍ਰਗਟ ਕਰਨ ਲਈ ਬੰਦੇ ਨੇ ਲਿਪੀ ਨੂੰ ਜਨਮ ਦਿੱਤਾ। ਉਹਦੇ ਵਿੱਚ ਭਾਵੇਂ ਅੰਗਰੇਜ਼ੀ ਦੇ ਕਹਿ ਲਈਏ, ਆ ਸਾਡੀ ਗੁਰਮੁਖੀ ਲਿਪੀ ਕਹਿ ਲਈਏ, ਦੇਵਨਾਗਰੀ ਕਹਿ ਲਈਏ, ਪਰ ਸਾਡੇ ਅੰਦਰ ਦੇ ਖਿਆਲਾਂ ਨੂੰ ਅੱਖਰਾਂ ਦੀ ਨਿਸ਼ਾਨੀ ਨੇ ਦੁਨੀਆਂ ਤੱਕ ਅੱਗੇ ਤੋਰਿਆ। ਇਹ ਨਿਸ਼ਾਨ ਚੁੱਗਾਂ ਤੋਂ ਚੱਲੇ ਆ ਰਹੇ ਨੇ। ਮੰਨ ਲਓ ਕਿਸੇ ਬੰਦੇ ਦੇ ਅੰਦਰ ਰਾਗ ਦੇ ਬਲਬਲਾ ਪੈਦਾ ਹੋਇਆ, ਹੁਣ ਉਹ ਚੁੱਪ ਕਰਕੇ ਬੈਠਾ ਰਹੇ ਤੇ ਕਿਸੇ ਦੂਜੇ ਬੰਦੇ ਨੂੰ ਪ੍ਰਭਾਵਿਤ ਕਰੇਗਾ? ਜੇ ਅੰਦਰ ਸੰਗੀਤ ਪੈਦਾ ਹੋਇਆ, ਉਹਦੇ ਗਲੇ ਵਿੱਚੋਂ ਸੁਰ ਦਾ ਜਨਮ ਹੋਵੇਗਾ, ਜਿੰਨੀ ਦੇਰ ਤੱਕ ਉਹ ਸਾਊਂਡ ਦ੍ਰਿਸ਼ਟਮਾਨ ਨਹੀਂ ਹੁੰਦੀ, ਕਿਸੇ ਦੇ ਕੰਨਾਂ ਤੱਕ ਪਹੁੰਚਦੀ ਨਹੀਂ,
ਪਿਆਰੇ ਉਨੀ ਦੇਰ ਤੱਕ ਅਸਰ ਨਹੀਂ ਕਰਦੀ।

0: ਉਹਨੂੰ ਵੀ ਤਾਂ ਰਾਗ ਨੂੰ ਵੀ ਤਾਂ ਚਿੰਨ ਦੇ ਦਿੱਤੇ ਗਏ ਵੀ ਇਹਦਾ ਸੁਰ ਆ ਤੀਵਰ ਹੈ, ਆ ਸੁਰ ਜਿਹੜਾ ਇਹ ਮੱਧਮ ਹੈ। ਮੈਂ ਇੱਕ ਬੇਨਤੀ ਕਰਾਂਗਾ ਕਿ ਗਾਉਣ ਵਾਲਾ ਵੀ ਚਿੰਨਾਂ ਰਾਹੀਂ ਪ੍ਰਗਟ ਕਰ ਰਿਹਾ, ਲਿਖਣ ਵਾਲਾ ਵੀ ਚਿੰਨਾਂ ਰਾਹੀਂ ਪ੍ਰਗਟ ਕਰ ਰਿਹਾ। ਇੱਥੇ ਬਸ ਨਹੀਂ ਕਿ ਇੱਥੋਂ ਤੱਕ ਅੱਜ ਆਪਾਂ ਸੜਕ ਤੇ ਚੱਲਦੇ, ਸਾਹਮਣੇ ਮੰਨ ਲਓ ਇੱਕ ਬੋਰਡ ਲੱਗਾ, ਉਸ ਬੋਰਡ ਦੇ ਉੱਪਰ ਲਿਖਿਆ ਕੁਛ ਨਹੀਂ, ਸਿਰਫ ਇੱਕ ਬੱਚੇ ਦੇ ਗਲ ਦੇ ਵਿੱਚ ਬਸਤਾ ਪਾਇਆ ਤੇ ਉਹਦੀ ਚਿਹਰਾ ਵੀ ਸਾਫ਼ ਨਹੀਂ, ਇੱਕ ਛਾਂਪ ਜੀ ਲਾਈ, ਇੱਕ ਪੈਰ ਅੱਗੇ ਇੱਕ ਪਿੱਛੇ। ਬਸ ਇੱਕ ਗੱਲ ਪੱਕੀ, ਜਿਹਨੇ ਗੱਡੀ ਚਲਾਉਣੀ ਹੈ ਉਹਨੂੰ ਚਿੰਨ ਸਮਝਾਏ ਜਾਂਦੇ ਨੇ। ਇਹਦਾ ਮਤਲਬ ਇਹ ਵੇ ਕਿ ਜਿੱਥੇ ਤੂੰ ਜਾ ਰਿਹਾ ਇਹਦੇ ਨੇੜੇ ਸਕੂਲ ਹੈ, ਗੱਡੀ ਧਿਆਨ ਨਾਲ ਚਲਾਈ, ਚਿੰਨ ਹੀ ਹੈ ਨਾ। ਮੇਰੀ ਬੇਨਤੀ ਹੈ, ਚਿੰਨਾਂ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕੇਗਾ, ਚਿੰਨ ਸੰਸਾਰ ਨੂੰ ਚਲਾ ਰਹੇ ਨੇ। ਅੱਜ ਜੋ ਕੁਝ ਵੀ ਤੁਸੀਂ ਦੇਖਦੇ ਹੋ, ਨੈਵੀਗੇਸ਼ਨ ਵੀ ਜਿਹਨੂੰ ਕਹਿੰਦੇ ਪਏ, ਈਵਨ ਕਿ ਇੱਥੋਂ ਤੱਕ ਕਿ ਸ਼ਿਪ ਚੱਲਣ ਵਾਲੇ ਸਮੁੰਦਰੀ ਜਹਾਜ਼ ਤੇ ਹਵਾ ਵਿੱਚ ਉੱਡਣ ਵਾਲੇ ਹਵਾਈ ਜਹਾਜ਼, ਇਹ ਵੀ ਪਿਆਰਿਓ ਤਾਂ ਹੀ ਮੰਜ਼ਿਲ ਤੇ ਪਹੁੰਚਦੇ ਨੇ ਜੇ ਸਕਰੀਨ ਦੇ ਉੱਤੇ ਚਿੰਨ ਚੱਲਦਾ ਹੁੰਦਾ ਹੈ। ਜੇ ਕੰਪਿਊਟਰ ਦੀ ਸਕਰੀਨ ਬੰਦ ਹੋ ਜਾਏ, ਅਸੀਂ ਕਹਿੰਦੇ ਅਸੀਂ ਚਿੰਨ ਨਹੀਂ ਮੰਨਦੇ, ਉਹ ਗਵਾਚ ਜਾਂਦਾ ਹਵਾ ਚ, ਕਿਉਂਕਿ ਉਹਨਾਂ ਚਿੰਨਾਂ ਦੇ ਕੋਈ ਅਰਥ ਨੇ। ਪਰ ਦੁਨਿਆਵੀ ਚਿੰਨ ਸਾਰਥਕ ਤਾਂ ਨੇ, ਕਿਉਂਕਿ ਬੰਦਾ ਉਹਨਾਂ ਚਿੰਨਾਂ ਨੂੰ ਸੱਚ ਮੁੱਚ ਮੰਨ ਰਿਹਾ। ਪਰ ਧਰਮ ਦੇ ਨਾਂ ਤੇ ਚਿੰਨ ਨਿਰਾਰਥਕ ਤਾਂ ਹੋ ਜਾਂਦੇ ਨੇ, ਕਿਉਂਕਿ ਜੋ ਕੁਝ ਬੰਦਾ ਪਾਉਂਦਾ ਪਿਆ ਉਹਨਾਂ ਨੂੰ ਅੰਦਰੀਵੀ ਤੌਰ ਤੇ ਮੰਨਦਾ ਨਹੀਂ। ਜੋ ਬਾਬਾ ਜੀ ਨੇ ਕਹਿ ਦਿੱਤਾ ਕਿ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ, ਕਿਉਂ ਕਹਿ ਦਿੱਤੇ ਲਫ਼ਜ਼ ਸੱਚੇ ਨਾਮ ਤੋਂ ਬਿਨਾਂ ਕਿਵੇਂ। ਹੁਣ ਇਹ ਬਾਬਾ ਜੀ ਦੀ ਗੱਲ ਨੂੰ ਅੱਜ ਜੇ ਅਸੀਂ ਆਪਣੇ ਚ ਟੁਕਾ ਕੇ ਦੇਖੀਏ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਦੇਖੋ ਮੈਂ ਲਫ਼ਜ਼ ਕਹਿਣ ਤੋਂ ਸੰਕੋਚਦਾ ਨਹੀਂ, ਆਪਾਂ ਵੀ ਕਕਾਰ ਪਾਈ ਬੈਠੇ ਹਾਂ। ਜੇ ਸਿਮਰਨ ਕੋਈ ਨੀ ਕੀ ਫਾਇਦਾ ਸਾਡਾ, ਜੇ ਬੰਦਗੀ ਨੀ ਸਾਡੇ ਕੋਲ ਰਹਿਤ ਕੋਈ ਨੀ ਕੀ ਫਾਇਦਾ ਸਾਡਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

0: ਆਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

संत की रहत सुनो मेरे पाई।

ਅੱਠੀ ਪਹਿਰ 24 ਘੰਟੇ ਸੰਤ ਅਭਿਆਸ ਪਕਾਉਂਦਾ, ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਵੇਖ ਰਿਹਾ। ਜਿੱਦਣ ਅਭਿਆਸ ਪੱਕ ਜਾਂਦਾ ਉਹਦੇ ਸੰਤ ਦੇ ਜੀਵਨ ਦੇ ਅੰਦਰ ਸਾਧ ਸੰਗਤ, ਅਗਲੀ ਸਟੇਜ ਇਹ ਆਉਂਦੀ ਹੈ ਉਹਨੂੰ ਰੱਬ ਦਾ ਕੀਤਾ ਮਿੱਠਾ ਲੱਗਣ ਲੱਗ ਪੈਂਦਾ। ਹਰ ਕੀਤਾ ਹੋਇਆ ਕਰਮ ਮਿੱਠਾ ਲੱਗਦਾ। ਬਹੁਤਾਤ ਵਿੱਚ ਲੋਕ ਨੇ ਜਿਨ੍ਹਾਂ ਨੇ ਰੱਬ ਨੂੰ ਲਾਂਭੇ ਵੀ ਦਿੱਤੇ ਹੋਣਗੇ, ਮਾੜਾ ਵੀ ਕਿਹਾ ਹੋਏਗਾ, ਕਾਰੋਬਾਰ ਦੇ ਘਾਟੇ ਪੈ ਗਏ, ਆਹ ਕੁਝ ਕੀ ਹੋ ਗਿਆ, ਬਹੁਤੇ ਲੋਕ ਮੈਂ ਇਸ ਤਰ੍ਹਾਂ ਕਹਿੰਦੇ ਸੁਣੇ। ਉਹ ਕਹਿੰਦੇ ਰੱਬਾ ਤੇਰਾ ਵੀ ਕਾਹਦਾ ਨਿਆਂ, ਇਨਸਾਫ ਹੈ, ਐਵੇਂ ਗਰੀਬਾਂ ਨੂੰ ਤੰਗ ਕਰਨੇ, ਜੇ ਬਿਮਾਰੀ ਚਿੰਬਣੀ ਅਮੀਰਾਂ ਨੂੰ ਵੱਡਿਆਂ ਵੱਡਿਆਂ ਨੂੰ ਲੱਗੇ ਨਾ, ਬੇਈਮਾਨੀ ਕਰਨ ਵਾਲਿਆਂ ਨੂੰ ਕਿਉਂ ਨਹੀਂ ਲੱਗਦੇ? ਇਹ ਆਮ ਲੋਕਾਂ ਦੇ ਕਮੈਂਟ ਹੋ ਸਕਦੇ, ਪਰ ਜਿਹੜਾ ਜਪਣ ਵਾਲਾ ਸੰਤ ਹੈ ਉਹਦੀ ਰਸਨਾ ਤੋਂ ਕਦੇ ਰੋਸ ਨਹੀਂ ਸੁਣੋਗੇ। ਉਹ ਕਹਿੰਦਾ ਭਾਈ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ, ਇਹ ਉਹਦੇ ਭਾਣੇ ਵਿੱਚ ਹੈ, ਭਾਣੇ ਤੇ ਹੁਕਮ ਤੋਂ ਬਾਅਦ ਸਾਧੂ ਦੀ ਰਸਨਾ ਤੋਂ ਕੋਈ ਬਚਨ ਨਹੀਂ। ਸੰਸਾਰ ਵਿੱਚ ਕਿੱਡੀ ਵੀ ਘਟਨਾ ਘਟ ਜਾਏ, ਸੰਤ ਆਪਣੇ ਮਨ ਨੂੰ ਭਾਣੇ ਵਿੱਚ ਟਿਕਾ ਕੇ ਰੱਖਦਾ, ਸਭ ਕੁਝ ਕਹਿੰਦਾ ਉਹਦੇ ਹੁਕਮ ਵਿੱਚ ਹੈ, ਕੱਲਾ ਜ਼ੁਬਾਨ ਤੋਂ ਨਹੀਂ। ਮਾਫ ਕਰਿਓ, ਕਈ ਵਾਰ ਆਪਾਂ ਜ਼ੁਬਾਨ ਤੋਂ ਭਾਣਾ ਕਹੀਦਾ, ਅੰਦਰੋਂ ਕੁਝ ਹੋਰ ਕਹੀਦਾ। ਸੰਤ ਬਿਲਕੁਲ ਭਾਣੇ ਚ ਉਤਰ ਜਾਂਦਾ। ਆਠ ਪਹਿਰ ਨਿਕਟ ਕਰ ਜਾਨੇ, ਪ੍ਰਭ ਕਾ ਕੀਆ ਮੀਠਾ ਮਨ, ਏਕ ਨਾਮ ਸੰਤਨ ਆਧਾਰ। ਸਾਧੂ ਦਾ ਆਧਾਰ ਆਸਰਾ ਸਿਰਫ ਰੱਬ ਦਾ ਨਾਮ ਹੈ। ਮੈਂ ਸੱਜਣ ਇਸ ਤਰ੍ਹਾਂ ਵੀ ਕਹਿੰਦੇ ਸੁਣੇ, ਨੈਟ ਉੱਤੇ ਉਹਨਾਂ ਪਾ ਦਿੱਤੀਆਂ। ਉਹ ਕਹਿੰਦੇ ਜੀ ਹੁਣ ਸੰਤ ਕਿੱਥੇ ਚਲੇ ਗਏ, ਐਡੀ ਵੱਡੀ ਬਿਮਾਰੀ ਹੈ, ਹੁਣ ਸੰਤ ਕਿੱਥੇ ਲੁੱਕ ਕੇ ਬਹਿ ਗਏ, ਹੁਣ ਸੰਤ ਕਿਉਂ ਨਹੀਂ ਹੈ ਕੁਝ ਕਰਦੇ, ਬੋਲਦੇ ਇਸ ਤਰ੍ਹਾਂ। ਮੈਂ ਬੇਨਤੀ ਕੀਤੀ ਸੀ ਸਾਧ ਸੰਗਤ ਜਿਹੜੇ ਕਹਿੰਦੇ ਨੇ ਹੁਣ ਸੰਤ ਕਿੱਥੇ ਚਲੇ, ਪਹਿਲੀ ਗੱਲ ਉਹਨਾਂ ਨੂੰ ਸੰਤ ਦੀ ਪਰਿਭਾਸ਼ਾ ਦਾ ਪਤਾ ਨਹੀਂ, ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਹਨਾਂ ਨੂੰ ਗਿਆਨ ਨਹੀਂ ਕਿ ਸੰਤ ਕਿਹਨੂੰ ਕਹਿੰਦੇ ਨੇ। ਸਾਧ ਸੰਗਤ, ਸੰਤ ਅਕਾਲ ਪੁਰਖ ਦੇ ਭਾਣੇ ਵਿੱਚ ਚੱਲਣ ਵਾਲਾ, ਉਹ ਪ੍ਰਭ ਕਾ ਕੀਆ ਮਿੱਠਾ ਮਨ ਹੈ, ਇਸ ਆਧਾਰ ਤੇ ਚੱਲਦਾ। ਹਾਂ, ਉਹਨੂੰ ਰੱਬ ਵੱਲੋਂ ਹੁਕਮ ਹੋ ਜਾਏ ਤੇ ਜੇ ਕੁਝ ਉਹਦੀ ਰਸਨਾ ਤੋਂ ਨਿਕਲ ਜਾਏ, ਉਹਨੂੰ ਫਿਰ ਦੁਨੀਆਂ ਦਾ ਕੋਈ ਬੰਦਾ ਤਬਦੀਲ ਨਹੀਂ ਕਰ ਸਕਦਾ, ਰੱਬ ਨੂੰ ਆਪਣਾ ਹੁਕਮ ਤਬਦੀਲ ਕਰਨਾ ਪੈਂਦਾ, ਸਾਧੂ ਦੇ ਕਹੇ ਹੋਏ ਬੋਲ ਰੱਬ ਨੂੰ ਵੀ ਮੰਨਣੇ ਪੈਂਦੇ। ਪਰ ਸਾਧ ਸੰਗਤ ਤੋਂ ਛੇਤੀ ਸਾਡੇ ਵਾਂਗ ਨਹੀਂ ਬੋਲਦਾ ਇਸ ਤਰ੍ਹਾਂ, ਉਹਦੀਆਂ ਗੱਲਾਂ ਸਾਡੇ ਵਰਗੀਆਂ ਸੰਸਾਰੀ ਨਹੀਂ, ਉਹ ਕਿਸੇ ਹੋਰ ਦੁਨੀਆਂ ਦਾ ਵਾਸੀ ਹੈ, ਉਹ ਕਿਸੇ ਹੋਰ ਮੰਡਲ ਵਿੱਚ ਰਹਿੰਦਾ, ਉਹਦਾ ਸਰੀਰ ਇਸ ਸੰਸਾਰ ਵਿੱਚ ਰਹਿੰਦਾ, ਪਰ ਉਹ ਵਾਸੀ ਕਿਸੇ ਹੋਰ ਦੇਸ਼ ਦਾ ਹੁੰਦਾ। ਸੰਸਾਰ ਦੇ ਦੁੱਖ ਸੁੱਖ ਉਹਦੇ ਉੱਤੇ ਲਾਗੂ ਨਹੀਂ, ਸੰਸਾਰ ਦਾ ਕੋਈ ਨਿਯਮ ਸਰੀਰਧਾਰੀ ਸੰਤ ਉੱਤੇ ਲਾਗੂ ਨਹੀਂ। ਕੋਈ ਵੀ ਨਿਯਮ ਕਿਸੇ ਨਦੀ ਦਰਿਆ ਉੱਤੇ ਲਾਗੂ ਹੋ ਸਕਦਾ, ਸਮੁੰਦਰਾਂ ਉੱਤੇ ਨਿਯਮ ਲਾਗੂ ਨਹੀਂ। ਸਾਧ ਸੰਗਤ, ਨਦੀਆਂ ਤੇ ਦਰਿਆਵਾਂ ਦਾ ਪਾਣੀ ਲੋਕ ਮਿਲ ਲੈਂਦੇ ਨੇ, ਸਮੁੰਦਰਾਂ ਤੇ ਸਾਗਰਾਂ ਦੇ ਪਾਣੀ ਮਿਣੇ ਨਹੀਂ ਜਾਂਦੇ, ਸਾਗਰ ਆਪਣਾ ਰਸਤਾ ਖੁਦ ਬਣਾਉਂਦਾ। ਏਦਾਂ ਸੰਸਾਰ ਦੇ ਆਮ ਬੰਦੇ ਦੀ ਗੱਲ ਕਿਸੇ ਮਿਣਤੀ ਵਿੱਚ ਹੈ, ਸਰੀਰਧਾਰੀ ਸੰਤ ਉਹ ਮਿਣਤੀ ਤੋਂ ਬਾਹਰ ਹੋ ਜਾਂਦਾ, ਸੀਮਾ ਤੋਂ ਰਹਿਤ ਹੋ ਜਾਂਦਾ। ਉਹ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ, ਨਦੀ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ। ਸਾਧ ਸੰਗਤ, ਉਹ ਚੁੱਪ ਰਵੇ ਤੋਂ ਉਹਦੀਆਂ ਅੱਖਾਂ ਦੇ ਸਾਹਮਣੇ ਭਾਵੇਂ ਜੋ ਕੁਝ ਮਰਜ਼ੀ ਗਰਕ ਜਾਏ, ਤੇ ਸੰਤ ਜੇ ਕਿਤੇ ਦਖਲ ਦੇ ਦੇ, ਰੱਬ ਨੂੰ ਫਿਰ ਸਭ ਕੁਝ ਬਦਲਣਾ ਪੈਂਦਾ। 1949 ਵਿੱਚ ਪਲੇਗ ਫੈਲ ਗਈ ਪਾਕਿਸਤਾਨ ਦੇ ਨਾਲ ਨਾਲ ਕਈ ਪਿੰਡਾਂ ਚ, ਫਿਰੋਜ਼ਪੁਰ ਦੇ ਲਾਗੇ, ਉਹ ਅੱਜ ਵੀ ਸਾਧ ਸੰਗਤ ਪਾਕਿਸਤਾਨ ਦੇ ਬਾਰਡਰ ਉੱਤੇ ਪਿੰਡ ਹੈ, ਉਹ ਸਥਾਨ ਬਣਿਆ, ਉੱਥੇ ਉਹ ਮਹਾਂਪੁਰਸ਼ਾਂ ਦਾ ਸਥਾਨ ਹੈ, ਛੋਟਾ ਜਿਹਾ ਪਿੰਡ ਹੈ। ਤੇ ਉਹ ਪਿੰਡ ਵਾਲੇ ਜਦੋਂ ਪਲੇਗ ਫੈਲੀ ਤੇ ਮਹਾਂਪੁਰਸ਼ਾਂ ਕੋਲ ਪੰਚਾਇਤ ਇਕੱਠੀ ਹੋ ਕੇ ਆਈ, ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਤੁਸੀਂ ਤਾਂ ਇੱਥੇ ਇਸ ਤਰ੍ਹਾਂ ਬੈਠੇ ਹੋ ਜਿਵੇਂ ਦੁਨੀਆਂ ਚ ਹੋਇਆ ਹੀ ਨਾ ਹੋਵੇ ਕੁਝ ਵੀ। ਕਹਿੰਦੇ ਤੁਸੀਂ ਸੰਤ ਹੋ, ਸਾਧੂ ਹੋ, ਰੱਬ ਨੂੰ ਮੰਨਣ ਵਾਲੇ, ਰੱਬ ਵਿੱਚ ਸਮਾਏ ਹੋਏ, ਰੱਬ ਦਾ ਰੂਪ ਬਣੇ ਹੋਏ ਮਹਾਂਪੁਰਸ਼ ਹੋ, ਏਡੀ ਵੱਡੀ ਪਰਲੋ ਆ ਗਈ, ਇੱਕ ਸੰਸਕਾਰ ਕਰਕੇ ਮੁੜੀ ਦਾ ਜਨ ਨੂੰ ਦੂਜਾ ਮਰਿਆ ਹੁੰਦਾ, ਹੁਣ ਤੇ ਸੰਸਕਾਰ ਕਰਨ ਲਈ ਬਾਲਣ ਵੀ ਪਿੰਡਾਂ ਚ ਮੁੱਕ ਗਏ। ਕਹਿੰਦੇ ਭਾਈ ਕੀ ਹੋਇਆ? ਕਹਿੰਦੇ ਮਹਾਂਪੁਰਸ਼ ਹੋ, ਤੁਸੀਂ ਤਾਂ ਐਂ ਬੈਠੇ ਜਿਵੇਂ ਕੋਈ ਹੋਇਆ ਹੀ ਨਾ ਹੋਵੇ। ਕਹਿੰਦੇ ਪਲੇਗ ਫੈਲੀ ਹੋਈ ਹੈ ਪਿੰਡਾਂ ਚ, ਜਿਹਨੂੰ ਬਿਮਾਰੀ ਚਿੰਬੜ ਗਈ ਫਿਰ ਉਹ 2-4 ਦਿਨਾਂ ਦੇ ਵਿੱਚ ਵਿੱਚ ਮਰ ਜਾਂਦਾ ਹੈ, ਜਿਵੇਂ ਕਹਿੰਦੇ ਕੋਰੋਨਾ ਵਾਲਾ 14 ਦਿਨਾਂ ਚ ਮਰ ਜਾਂਦਾ, ਏਦਾਂ ਜਿਹਨੂੰ ਉਹ ਪਲੇਗ ਲੱਗ ਗਈ ਉਹ 7 ਦਿਨ ਵਿੱਚ ਮਰ ਜਾਂਦਾ। ਕਹਿੰਦੇ ਮਹਾਂਪੁਰਸ਼ੋ ਭਲਾ ਕਰੋ ਪਿੰਡ ਦਾ। ਤਾਂ ਬਾਬਾ ਜੀ ਕਹਿੰਦੇ ਅੱਛਾ। ਕਹਿੰਦੇ ਭਾਈ ਸਾਨੂੰ ਨੀ ਪਤਾ, ਸਭ ਕੁਝ ਉਹਦੇ ਹੁਕਮ ਵਿੱਚ ਹੈ। ਕਹਿੰਦੇ ਮਹਾਰਾਜ ਕੋਈ ਭਲਾ ਕਰ ਦਿਓ। ਕਹਿੰਦੇ ਦੱਸੋ ਕੀ ਚਾਹੁੰਦੇ।
ਕਹਿੰਦੇ ਮਹਾਰਾਜ ਪਿੰਡ ਚ ਮੌਤ ਮੌਤਾਂ ਬਹੁਤ ਹੋ ਰਹੀਆਂ, ਤੁਸੀਂ ਕੋਈ ਅਰਦਾਸ ਬੇਨਤੀ ਕਰੋ ਰੁਕ ਜਾਏ। ਕਹਿੰਦੇ ਅੱਛਾ ਭਾਈ ਚਲੋ ਚੱਲਦੇ ਆਪਾਂ। ਉਹ ਅਸਥਾਨ ਉੱਥੇ ਬਣਿਆ ਹੋਇਆ, ਆਪਣੀ ਕੁੱਲੀ ਚੋਂ ਇਸ ਤਰ੍ਹਾਂ ਉੱਠ ਕੇ ਜਿਵੇਂ ਆ ਅਸਥਾਨ ਬਾਹਰ ਬਾਹਰ ਹੈ ਪਿੰਡ ਨੂੰ ਚਲੇ ਗਏ ਤੇ ਜਾ ਕੇ ਪਿੰਡ ਵਾਲਿਆਂ ਨੂੰ ਕਿਹਾ, ਲੰਬੜਦਾਰ ਨੂੰ, ਸਰਪੰਚ ਨੂੰ, ਸਾਰੇ ਪਿੰਡ ਵਿੱਚ ਹੋਕਾ ਦੇ ਦਿਓ, ਕੋਈ ਘਰ ਤੋਂ ਬਾਹਰ ਨਾ ਨਿਕਲੇ, ਆਪੋ ਆਪਣੇ ਦਰਵਾਜ਼ੇ ਬੰਦ ਕਰ ਲਓ, ਜਿੰਨੀ ਦੇਰ ਅਸੀਂ ਨਾ ਕਹੀਏ ਘਰੋਂ ਬਾਹਰ ਨਾ ਕੋਈ ਨਿਕਲਿਓ। ਉਹਨੀ ਪਿੰਡ ਚ ਢੰਡੋਰਾ ਹੋਕਾ ਦੇ ਦਿੱਤਾ, ਛੋਟਾ ਜਿਹਾ ਪਿੰਡ ਹੈ, ਸਾਰੇ ਪਿੰਡ ਵਿੱਚ ਬੋਲ ਦਿੱਤਾ ਤੇ ਮਹਾਂਪੁਰਸ਼ਾਂ ਨੇ ਉਹ ਲੰਬੜਦਾਰ ਸਰਪੰਚ ਨੂੰ ਨਾਲ ਲਿਆ, ਦੋ ਸੇਵਾਦਾਰ ਹੋਰ ਪਿੰਡੋਂ ਲਏ। ਕਹਿੰਦੇ ਭਾਈ ਐਂ ਕਰੋ, ਅਸੀਂ ਮੋਹਰੇ ਮੋਹਰੇ ਝਾੜੂ ਲਾਉਂਦੇ ਹਾਂ, ਤੁਸੀਂ ਚੁੱਕ ਕੇ ਕੂੜਾ ਬੋਰੀ ਚ ਪਾਈ ਜਾਓ। ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚ ਉਹਨਾਂ ਨੇ ਝਾੜੂ ਲਾਇਆ। ਉਹ ਜਦੋਂ ਕੂੜਾ ਇਕੱਠਾ ਕਰ ਦੇਣ ਥੋੜਾ ਜਿਹਾ ਗਲੀ ਦਾ, ਝਾੜੂ ਲਾ ਕੇ ਤੇ ਉਹ ਸੇਵਾਦਾਰ ਪਿੰਡ ਵਾਲੇ ਚੁੱਕ ਕੇ ਮਗਰ ਬੋਰੀ ਚ ਪਾ ਲੈਣ। ਤਿੰਨ ਚਾਰ ਪੰਜ ਗਲੀਆਂ ਸੀ, ਝਾੜੂ ਲਾ ਦਿੱਤਾ। ਇੰਨੇ ਨੂੰ ਪਿੰਡ ਵਿੱਚ ਇੱਕ ਮਾਈ, ਉਹਨੇ ਕਿਹਾ 2 ਘੰਟੇ ਹੋ ਚੱਲੇ ਪਿੰਡ ਵਾਲਿਆਂ ਨੂੰ ਘਰਾਂ ਚ ਡੱਕਿਆ ਹੋਇਆ, ਏਦਾਂ ਦਾ ਕਿਹੜਾ ਸੰਤ ਮੰਤਰ ਪੜ੍ਹਦੇ ਆ। ਕਹਿੰਦੀ ਵੇਖ ਹੀ ਲੈਨੀ, ਉਹ ਘਰ ਤੋਂ ਬਾਹਰ ਨਿਕਲ ਆਈ ਤੇ ਕਿਸੇ ਬੰਦੇ ਨੇ ਆਵਾਜ਼ ਦੇ ਕੇ ਕਿਹਾ, ਮਾਈ ਅੰਦਰ ਘਰ, ਆਪਣੇ ਘਰ ਦੇ ਅੰਦਰ ਵੜ, ਤੈਨੂੰ ਪਤਾ ਮਹਾਂਪੁਰਸ਼ਾਂ ਦਾ ਹੁਕਮ ਹੈ ਬਾਹਰ ਨੀ ਨਿਕਲ। ਸਾਰੇ ਪਿੰਡ ਵਿੱਚ ਝਾੜੂ ਲਾਇਆ, ਕੂੜਾ ਇਕੱਠਾ ਕਰਕੇ ਬੋਰੀ ਚ ਪਾ ਕੇ ਮਹਾਂਪੁਰਸ਼ ਆਪਣੇ ਅਸਥਾਨ ਤੇ ਲੈ ਗਏ ਤੇ ਸਾਧ ਸੰਗਤ ਜਦੋਂ ਪਿੰਡ ਵਾਲੇ ਨਾਲ ਗਏ, ਉੱਥੋਂ ਫਿਰ ਬਾਬਾ ਜੀ ਨੇ ਸੇਵਾਦਾਰ ਤੇ ਲੰਬੜਦਾਰ ਪਿੰਡ ਵਾਲੇ ਨੂੰ ਮੋੜ ਦਿੱਤਾ। ਕਹਿੰਦੇ ਜਾ ਹੁਣ ਤੇਰੇ ਪਿੰਡ ਵਿੱਚ ਮੌਤ ਨੀ ਹੋਏਗੀ ਪਲੇਗ ਨਾਲ, ਪਰ ਇੱਕ ਗੱਲ ਯਾਦ ਰੱਖੀ, ਇੱਕ ਮਾਈ ਨੇ ਬਚਨ ਤੋੜ ਕੇ ਬਾਹਰ ਨਿਕਲੀ ਹੈ, ਉਹਨੂੰ ਕੋਈ ਨੀ ਬਚਾ ਸਕਦਾ, ਉਹ ਕੱਲ ਭਾਣਾ ਵਰਤਣਾ ਵਰਤ। ਪਿੰਡ ਵਾਲੇ ਮੌਜੂਦ ਨੇ ਸਾਧ ਸੰਗਤ, ਉਹ ਸਭ ਕੁਝ ਹੋਇਆ। ਉਸ ਮਾਈ ਤੋਂ ਅਗਲੇ ਦਿਨ ਉਹਦੀ 7 ਦਿਨ ਦੇ ਅੰਦਰ ਉਹ ਮਾਈ ਦੀ ਮੌਤ ਹੋਈ। ਉਹ ਤੋਂ ਬਾਅਦ ਪਿੰਡ ਵਿੱਚ ਕਿਸੇ ਬੰਦੇ ਦੀ ਪਲੇਗ ਨਾਲ ਮੌਤ ਨੀ ਹੋਈ। ਕਹਿਣ ਤੋਂ ਭਾਵ ਸਾਧੂ ਕੋਲ ਸਭ ਕੁਝ ਹੈ, ਕੋਈ ਕਹਿੰਦਾ ਝਾੜੂ ਲਾ ਕੇ ਜੀ ਬਿਮਾਰੀ ਲੈ ਗਏ, ਕੋਈ ਕਹਿੰਦਾ ਕੂੜੇ ਨਾਲ ਲੈ ਗਏ। ਸਾਧੂ ਆਪਣੇ ਬਚਨਾਂ ਵਿੱਚ ਰੱਬ ਨੂੰ ਜਦੋਂ ਸਿੱਧੀ ਗੱਲ ਕਰ ਲਏ, ਸਾਧ ਸੰਗਤ ਰੱਬ ਨੂੰ ਹੁਕਮ ਤਬਦੀਲ ਕਰਨੇ ਪੈਂਦੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਐਵੇਂ ਥੋੜੀ ਲਿਖਿਆ ਕਿ ਮੇਰੀ ਬੰਧ ਦੀ ਭਗਤ ਛੜਾਵੇ, ਬੰਧ ਦੇ ਭਗਤ ਨਾ ਛੁੱਟੇ ਮੋਹੇ, ਇੱਕ ਸਮੇਂ ਮੋਕੋਂ ਗਏ ਬੰਧ ਹੈ, ਤੋਫਨ ਮੋਪੈ ਜਵਾਬ ਨਾ ਹੋਏ। ਕਹਿਣ ਨੂੰ ਜਿੰਨਾ ਮਰਜ਼ੀ ਧਰ ਕਰੀ ਜਾਓ, ਜਦੋਂ ਰੱਬ ਦੀ ਦਰਗਾਹ ਵਿੱਚ ਸਾਧੂ ਦਾ ਕੋਈ ਸਹਿ ਸੁਭਾਵ ਬਚਨ ਹੋ ਜਾਏ, ਉਹ ਗੁਰੂ ਦੀ ਜਾਮਣੀ ਪਾ ਦਿੰਦਾ ਤੇ ਰੱਬ ਨੂੰ ਸਭ ਕੁਝ ਤਬਦੀਲ ਕਰਨਾ ਪੈਂਦਾ। ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ, ਉਹਨਾਂ ਦੀ ਜਗ੍ਹਾ ਉੱਤੇ ਜਿਹਨਾਂ ਨੂੰ ਸੇਵਾ ਮਿਲੀ ਹੈ, ਬੜੇ ਸਾਲ ਉਹਨਾਂ ਨੇ ਸੇਵਾ ਕਮਾਈ। ਜਦੋਂ ਪਹਿਲਾਂ ਪਹਿਲਾਂ ਆਏ ਤਾਂ ਸਾਧ ਸਿੰਘ ਤੋਂ ਸ਼ਿਪ ਵਿੱਚ ਨੌਕਰੀ ਕਰਦੇ ਸੀ। ਪਹਿਲੇ ਦਿਨ ਹੀ ਬਾਬਾ ਜੀ ਨੇ ਕਹਿ ਦਿੱਤਾ, ਭਾਈ ਕੀ ਕੰਮ ਕਰਦੇ? ਕਹਿੰਦੇ ਸ਼ਿਪ। ਕਹਿੰਦੇ ਉਹ ਕੀ? ਕਹਿੰਦੇ ਜੀ ਉਹ ਪਾਣੀ 'ਚ ਜਿਹੜੇ ਜਹਾਜ਼ ਚੱਲਦੇ। ਕਹਿੰਦੇ ਅੱਛਾ, ਇੱਦਾਂ ਕਹਿ ਵੀ ਜਹਾਜ਼ਾਂ ਵਾਲਾ ਤੂੰ ਜਹਾਜ਼ ਚਲਾਉਣਾ? ਕਹਿੰਦੇ ਹਾਂਜੀ, ਪਾਣੀ ਵਿੱਚ ਜਿਹੜੇ ਚੱਲਦੇ। ਕੋਲ ਰੱਖ ਲੈ। ਕਹਿੰਦੇ ਭਾਈ ਜਾਣਾ ਨੀ ਜਿੰਨੀ ਦੇਰ ਅਸੀਂ ਨਾ ਕਹੀਏ। ਪਹਿਲੀ ਗੱਲ ਤੇ ਸਾਧ ਸੰਗਤ, ਸਾਧੂ ਦੀ ਸੰਗਤ ਸੋਚ ਸਮਝ ਕੇ ਕਰਨੀ ਚਾਹੀਦੀ। ਜਾ ਤੇ ਕਰੇ ਨਾ ਕੋਈ, ਜੇ ਕਰਨੀ ਹੈ ਫਿਰ ਪੱਕਾ ਦ੍ਰਿੜਤਾ ਨਾਲ ਆਉਣਾ ਪੈਂਦਾ, ਫਿਰ ਬਚਨ ਕਮਾਉਣਾ ਪੈਂਦਾ। ਅਸੀਂ ਇੱਕ ਗੁਰਮੁਖ ਪਿਆਰੇ ਪਿਆਰ ਵਾਲੇ ਨੇ ਤੇ ਉਹ ਮਹਾਂਪੁਰਸ਼ ਬੜੇ ਬੰਦਗੀ ਵਾਲੇ ਚਲੇ ਗਏ। ਮੈਂ ਉਹ ਜਿਹੜੇ ਮੋਹਰੇ ਉਹਨਾਂ ਦੇ ਸੇਵਾ ਕਰਦੇ, ਉਹਨਾਂ ਨੂੰ ਕਿਹਾ, ਬਾਬਾ ਜੀ ਤੂੰ ਬਚਨ ਲੈਣਾ ਵੀ ਕੋਈ ਸੇਵਾ ਬਖਸ਼ ਦੇਣ, ਕੋਈ ਸੇਵਾ ਲਾਉਣ। ਕਿਸੇ ਜਪਣ ਵਾਲੇ ਦੇ ਕਹੇ ਉੱਤੇ ਕਈ ਵਾਰ ਕੀਤਾ ਕਰਮ ਕਿਤੇ ਦੀ ਕਿਤੇ ਪਹੁੰਚਾ ਦਿੰਦਾ, ਕਿਤੇ ਕਥਾ ਕਰਨ ਜੋਗੇ ਨਾ ਰਹਿ ਜਾਈਏ। ਬੇਨਤੀ ਕੀਤੀ ਜੀ ਸੇਵਾ ਕੋਈ ਲਾ ਦਿਓ। ਉਹ ਜਿਹੜਾ ਮੋਹਰੇ ਗੱਲ ਕਰਾਉਂਦੇ ਨਾ, ਸੇਵਾਦਾਰ ਗੜਵਈ ਰੱਖੇ ਹੋਏ, ਉਹ ਬਾਂਹ ਪਕੜ ਕੇ ਕਹਿੰਦੇ, ਗਿਆਨੀ ਜੀ ਹਾਂ ਗੱਲ ਨਾ ਕੋਵੇ ਬਚਨ ਲੈਣੇ। ਪੁੱਛਿਆ ਕਿਉਂ? ਕਹਿੰਦੇ ਐਵੇਂ ਨਾ ਕਹਿ ਦਿਓ ਕਿ ਜੀ ਕੋਈ ਸੇਵਾ ਲਾ ਦਿਓ। ਕਹਿੰਦੇ ਜੇ ਲਾਤੀ ਫਿਰ ਵੇਖ ਲਓ, ਕਰਨੀ ਪੈਣੀ, ਹੋ ਸਕਦਾ। ਉਹ ਕਹਿਣ ਵੀ ਇੱਥੇ ਰਹਿਣਾ 2 ਸਾਲ, ਛੱਡ ਦਿਓ ਕਥਾ। ਕਹਿੰਦੇ ਛੱਡ ਦੋਗੇ? ਤੁਸੀਂ ਤਾਂ ਕੱਲ ਦਾ ਪ੍ਰੋਗਰਾਮ ਨੀ ਛੱਡਣਾ, ਤੁਸੀਂ ਤਾਂ ਡੈਰੀ ਚੁੱਕੀ ਫਿਰਦੇ ਹੋ, ਕੱਲ ਨੂੰ ਫਲਾਨੀ ਜਗ੍ਹਾ ਜਾਣਾ, ਉੱਥੇ ਜਾਣਾ। ਹੋ ਸਕਦਾ ਉਹ ਕਹਿਣ ਇੱਥੇ ਰਹੋ ਭਾਈ, ਜਾਣਾ ਨੀ ਕਿਤੇ। ਕਹਿੰਦੇ ਰਹਿ ਲਓਗੇ? ਸਾਲ ਸੇਵਾ ਲਾਤੀ, 2 ਸਾਲ। ਮੈਂ ਕਿਹਾ ਜੀ ਇਹ ਤੇ ਔਖਾ। ਕਹਿੰਦੇ ਨਹੀਂ, ਬਸ ਫਿਰ ਮੱਥਾ ਟੇਕੋ, ਸਤਿਕਾਰ ਕਰੋ, ਉਦੇ ਪਿਆਰ ਲਓ, ਉਦੇ ਠੀਕ। ਸੋ ਜਾਂ ਤਾਂ ਸੰਗਤ ਨਾ ਕਰੀਏ, ਜੇ ਸੰਗਤ ਕਰੀਏ ਫਿਰ ਬਹੁਤ ਜ਼ਿਆਦਾ ਸਾਧ ਸੰਗਤ ਦ੍ਰਿੜਤਾ ਵਾਲਾ ਗੁਰਸਿੱਖ ਗੁਰਮੁਖ ਪਿਆਰਾ ਚਾਹੀਦਾ। ਤਾਂ ਉਹ ਜਦੋਂ ਆ ਗਏ ਤੇ

0: ਪਿੰਡ ਜਾਵਾਂ ਫਿਰ ਜੀ? ਕਹਿੰਦੇ ਜਾਂ ਭੇਜਣਾ ਹੋਊ ਭਾਈ ਦੱਸ ਦਾਂਗੇ, ਵਾਰ ਵਾਰ ਨਹੀਂ ਪੁੱਛੀਦਾ। ਕਹਿੰਦੇ 7 ਵਜੇ ਨੂੰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਕਹਿੰਦੇ ਹੁਣ ਤੂੰ ਪਿੰਡੋਂ ਕੱਪੜੇ ਮੰਗਵਾ ਲਾ, ਹੁਣ ਕੋਈ ਪਤਾ ਨਹੀਂ ਅੱਗੇ ਕਦੋਂ ਮਿਲਣੀ ਹੈ। ਅਗਲੇ ਦਿਨ ਸਾਧ ਸੰਗਤ ਪਿੰਡੋਂ ਕੱਪੜੇ ਮੰਗਵਾ ਲਏ, 2 ਦਿਨ 4 ਦਿਨ 10 ਦਿਨ ਜਦੋਂ ਕਦੇ ਮੂਹਰੇ ਹੋ ਕੇ ਪੁੱਛਣ ਜੀ ਪਿੰਡ ਜਾਵਾਂ ਫਿਰ ਜੀ? ਕਹਿੰਦੇ ਜਾਂ ਭੇਜਣਾ ਹੋਊ ਭਾਈ ਦੱਸ ਦਾਂਗੇ, ਵਾਰ ਵਾਰ ਨਹੀਂ ਪੁੱਛੀਦਾ। ਕਹਿੰਦੇ 7 ਵਜੇ ਨੂੰ। 2 ਮਹੀਨੇ ਗੁਜ਼ਰ ਗਏ ਤੇ ਸਾਧ ਸੰਗਤ ਇਸ ਵੇਲੇ 10:30-11 ਵਜੇ ਰਾਤ ਦੇ ਤੇ ਬਾਬਾ ਜੀ ਕੁੱਲੀ ਚੋਂ ਬਾਹਰ ਨਿਕਲ ਕੇ ਲੱਭਦੇ ਫਿਰਨ। ਕਹਿੰਦੇ ਭਾਈ ਉਹ ਜਹਾਜ਼ਾਂ ਵਾਲਾ ਕਿੱਥੇ ਬੰਦਾ? ਕਹਿੰਦੇ ਜੀ ਉਹ ਸੇਵਾ ਕਰਕੇ ਹੱਡੇ ਪਤੀਲੇ ਧੋ ਕੇ ਲੰਗਰ। ਕਹਿੰਦੇ ਛੇਤੀ ਬੁਲਾਓ ਉਹਨੂੰ। ਸੱਦਿਆ ਤੇ ਸੱਦ ਕੇ ਕਹਿੰਦੇ ਭਾਈ ਐਂ ਕਰ, ਛੇਤੀ ਕਰੋ, ਇੱਥੇ ਕਿਸੇ ਦੀ ਗੱਡੀ ਲਓ, ਜਾਓ ਲੁਧਿਆਣੇ ਚਲੇ ਜਾਓ, ਉੱਥੇ ਫਲਾਨਾ ਡਾਕਟਰ ਹੈ, ਉਹ ਕਹਿੰਦੇ ਦਿਲ ਦਾ ਡਾਕਟਰ ਹੈ, ਇਲਾਜ ਲੂਜ ਕਰਦਾ, ਉਹਨੂੰ ਜਾ ਕੇ ਦਿਖਾ। ਕਹਿੰਦੇ ਬਾਬਾ ਜੀ ਮੈਨੂੰ ਤਾਂ ਹੋਇਆ ਨਹੀਂ ਕੁਛ। ਕਹਿੰਦੇ ਨਹੀਂ ਭਾਈ, ਲੁਧਿਆਣੇ ਚਲ ਜਾਓ ਉਸ ਡਾਕਟਰ ਕੋਲ। ਕਹਿੰਦੇ ਬਾਬਾ ਜੀ ਮੈਨੂੰ ਕੁਛ ਹੋਇਆ ਨੀ, ਮੇਰਾ ਤਾਂ 2-4 ਦਿਨ ਤੋਂ ਮੋਢਾ ਜਿਹਾ ਦਰਦ ਕਰਦਾ। ਕਹਿੰਦੇ ਕੋਈ ਗੱਲ ਨੀ ਭਾਈ, ਤੁਸੀਂ ਲੁਧਿਆਣੇ ਜਾਓ। ਇੰਨੀ ਗੱਲ ਕਹਿ ਕੇ ਕੁੱਲੀ ਚ ਵੜ ਗਏ ਤੇ ਉਹ ਕਹਿੰਦੇ ਮੈਂ ਨਾਲ ਦੇ ਸੇਵਾਦਾਰ ਨੂੰ ਕਹਿ ਜਦ ਕੋਈ ਬਿਮਾਰੀ ਨੀ ਤਾਂ ਫਿਰ ਕਾਹਦੇ ਵਾਸਤੇ ਡਾਕਟਰ ਕੋਲ ਜਾਣਾ। ਜੇ ਬਾਬਾ ਜੀ ਕਹਿੰਦੇ ਚਲੋ ਸਵੇਰੇ ਚੱਲ ਜਾਣ, ਕਹਿੰਦਾ ਅਸੀਂ ਥੋੜੇ ਜਿਹਾ ਢਿੱਲੇ ਪੈ ਗਏ। 10 ਕੁ ਮਿੰਟ ਬਾਅਦ ਕੁੱਲੀ ਚੋਂ ਫਿਰ ਨਿਕਲ ਕੇ ਬਾਹਰ ਆ ਗਏ। ਕਹਿੰਦੇ ਭਾਈ ਤੁਸੀਂ ਗਏ ਨੀ ਹਜੇ, ਛੇਤੀ ਜਾਓ। ਕਹਿੰਦੇ ਫਿਰ ਮਰੁਤੀ ਉਹਨਾਂ ਕੋਲ ਗੱਡੀ ਸੀ, ਡੇਰੇ ਚਲੇ ਗਏ। ਰਾਤੀ 12:30-1 ਵਜੇ ਜਾ ਕੇ ਡੁਕਰੀ ਉਹ ਡਾਕਟਰ ਨੂੰ ਠਾਲ ਲਿਆ ਲੁਧਿਆਣੇ। ਉਹਨੂੰ ਕਿਹਾ ਸਾਨੂੰ ਬਾਬਾ ਜੀ ਨੇ ਘੱਲਿਆ, ਚੈੱਕਅਪ ਕਰੋ।

ਉਹ ਚੈੱਕਅਪ ਕਰਨ ਲੱਗ ਪਿਆ, ਤੁਸੀਂ ਹੈਰਾਨ ਹੋਵੋਗੇ, ਸਟੇਚਰ ਤੇ ਪਾਇਆ, ਚੈੱਕ ਕਰਦਿਆਂ ਕਰਦਿਆਂ ਉਹ ਕਹਿੰਦਾ ਅਚਾਨਕ ਪੂਰੇ ਕੱਪੜੇ ਤਰੇਲੀ ਆਈ, ਪਸੀਨੇ ਨਾਲ ਭਿੱਜ ਗਏ। ਉਹ ਡਾਕਟਰ ਨੇ ਕਿਹਾ ਛੇਤੀ ਐਮਰਜੈਂਸੀ ਲੈ ਜਾਓ, ਤੈਨੂੰ ਅਟੈਕ ਆ ਗਿਆ ਹਾਰਟ ਦਾ। ਡਾਕਟਰ ਦੇ ਕੋਲ ਬੈਠੇ ਹਾਰਟ ਦਾ ਅਟੈਕ ਆ, 4 ਵਜੇ ਤੱਕ ਸਾਹ ਸੰਗਤ ਤੋਂ ਇਲਾਜ ਕਰਦੇ ਰਹੇ, ਤਾਂ ਸਰਜਰੀ ਉਹ ਜੋ ਕੁਝ ਹੋਣਾ ਸੀ ਉਹਨਾਂ ਨੇ ਕੀਤਾ, ਤੇ ਸਵੇਰੇ 6:30 ਵਜੇ ਇੱਕ ਅਟੈਕ ਹੋਰ ਹੋ ਗਿਆ। ਉਹ ਡਾਕਟਰ ਹੈਰਾਨ ਸੀ, ਕਹਿੰਦਾ ਹੁਣ ਬਚਣ ਦਾ ਚਾਂਸ ਨਹੀਂ। ਤੇ ਤੀਜਾ ਅਟੈਕ ਜਦੋਂ ਹੋਇਆ ਤੇ ਸਾਧ ਸੰਗਤ ਤੋਂ ਬੰਦਾ ਪੂਰਾ ਹੋ ਗਿਆ। ਡਾਕਟਰ ਨੇ ਸਵੇਰੇ 9:30 ਵਜੇ ਨਾਲ ਦੇ ਬੰਦੇ ਨੂੰ, ਸੇਵਾਦਾਰ ਨੂੰ ਕਿਹਾ ਵੀ ਬੰਦਾ ਮਰ ਗਿਆ। ਤੇ ਸਾਧ ਸੰਗਤ ਉਦੋਂ ਲੈਂਡਲਾਈਨ ਫੋਨ ਸੀ, ਉੱਥੋਂ ਡਾਕਟਰ ਦੇ ਹੋਸਪਿਟਲ ਤੋਂ ਉਹ ਸੇਵਾਦਾਰ ਨੇ ਫੋਨ ਕੀਤਾ ਡੇਰੇ, ਕਹਿੰਦੇ ਜੀ ਉਹ ਜਹਾਜ਼ਾਂ ਵਾਲਾ ਬੰਦਾ ਤਾਂ ਚੜ੍ਹਾਈ ਕਰ ਗਿਆ ਜੀ ਪਰਮਜੀਤ ਸਿੰਘ, ਡੇਰੇ 'ਚ ਰੌਲਾ ਪੈ ਗਿਆ। 10:30 ਵਜੇ ਮਹਾਂਪੁਰਸ਼ ਕੁੱਲੀ ਚੋਂ ਬਾਹਰ ਨਿਕਲੇ, ਉਹਨਾਂ ਨੂੰ ਫਿਰ ਉਹ ਡਰਦਿਆਂ ਡਰਦਿਆਂ ਗੜਵਈ ਨੇ ਦੱਸਿਆ, ਕਹਿੰਦੇ ਜੀ ਉਹ ਰਾਤੀ, ਕਹਿੰਦੇ ਹਾਂ ਭਾਈ ਸੱਚੋ ਰਾਤ ਵਾਲਿਆਂ ਦਾ ਕੀ ਹੋਇਆ ਜਿਹੜੇ ਲੁਧਿਆਣੇ ਇਕੱਲੇ, ਕਹਿੰਦੇ ਜੀ ਉਹ ਤਾਂ ਸਵੇਰੇ 3ਜਾ ਅਟੈਕ ਹੋ ਗਿਆ, ਉਹ ਤਾਂ ਮਰ ਗਿਆ ਜੀ। ਕਹਿੰਦੇ ਉਹ ਕਿੱਦਾਂ ਮਰ ਗਿਆ? ਕਹਿੰਦੇ ਬਾਬਾ ਜੀ ਉਹਨੂੰ ਨਾ ਹਾਰਟ ਅਟੈਕ ਹੋਇਆ। ਕਹਿੰਦੇ ਉਹ ਕੀ ਹੁੰਦਾ? ਕਹਿੰਦੇ ਜੀ ਉਹ ਡਾਕਟਰ ਕਹਿੰਦੇ ਵੀ ਤਾਂ ਦਿਲ ਕੰਮ ਕਰਨ ਛੱਡ ਗਿਆ, ਤੇ ਦਿਲ ਹੁਣ ਕੰਮ ਨਹੀਂ ਕਰਦਾ, ਇਸ ਕਰਕੇ ਬਾਬਾ ਜੀ ਉਹ 9:30-10 ਵਜੇ ਫੋਨ ਆ ਗਿਆ, ਉਹ ਪੂਰਾ ਹੋ ਗਿਆ। ਬਾਬਾ ਜੀ 2 ਕੁ ਮਿੰਟ ਚੁੱਪ ਰਹੇ, ਤੇ 2 ਕੁ ਮਿੰਟਾਂ ਬਾਅਦ ਥੋੜਾ ਜਿਹਾ ਮੁਸਕਰਾ ਕੇ ਬੋਲੇ, ਕਹਿੰਦੇ ਭਾਈ ਡਾਕਟਰ ਨੂੰ ਫੋਨ ਕਰੋ, ਉਹਨੂੰ ਕਹੋ ਥੋੜਾ ਬਹੁਤਾ ਇਹਨੂੰ ਹਿਲਾ ਲੂ ਕੇ ਇੱਦਾਂ ਦੱਬ ਕੇ ਵੇਖੇ ਜੀ ਦਿਲ ਦਾ ਕੀ ਹੈ, ਕਦੇ ਦਿਲ ਬੰਦ ਹੋ ਜਾਂਦਾ, ਕਦੇ ਚੱਲ ਵੀ ਪੈਂਦਾ। ਕਹਿੰਦੇ ਕਹੋ ਡਾਕਟਰ ਨੂੰ ਮਰ ਜਾ ਹਿਲਾ ਲੂ ਕੇ ਦੇਖੇ ਦੱਬ ਕੇ। ਕਹਿੰਦੇ ਮਹਾਰਾਜ 7 ਵਜੇ ਉੱਥੋਂ ਡਾਕਟਰ ਨੂੰ ਫੋਨ ਕੀਤਾ, ਕਹਿੰਦੇ ਬਾਬਾ ਜੀ ਨੇ ਕਿਸੇ ਨੂੰ ਦੱਬ ਕੇ ਦੇਖੋ ਹਿਲਾ ਕੇ ਦਿਲ ਦਾ ਕੀ ਹੈ, ਦਿਲ ਕਦੇ ਬੰਦ ਹੋ ਜਾਂਦਾ ਕਦੇ ਚੱਲ ਵੀ ਪੈਂਦਾ। ਉਹ ਡਾਕਟਰ ਵੀ ਭਾਵਨਾ ਵਾਲਾ ਸੀ, ਸਾਧ ਸੰਗਤ, ਉਹਨੇ ਜਾ ਕੇ ਫਿਰ ਉਸੇ ਤਰ੍ਹਾਂ ਪੰਪਿੰਗ ਕੀਤੀ ਉਹਨੂੰ ਚੈਸਟ ਤੋਂ, ਤੇ ਤੁਸੀਂ ਹੈਰਾਨ ਹੋਵੋਗੇ, ਥੋੜੇ ਮਿੰਟਾਂ ਬਾਅਦ ਸਵਾਸ ਚੱਲ ਪਿਆ, ਦਿਲ ਚੱਲ ਪਿਆ, ਬੰਦਾ ਜਿਉਂਦਾ ਹੈ, ਸਰੀਰ ਜਿਉਂਦਾ ਹੈ। ਇਹ ਅਸੀਂ ਲੋਕ ਤਰਕ ਕਰ ਰਹੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਦੀ ਸ਼ਰਧਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸਾਧੂ ਹੁੰਦਾ ਹੈ ਪਰ ਉਹ ਭਾਣੇ ਤੇ ਰਜਾ ਵਿੱਚ ਰਹਿੰਦਾ ਹੈ, ਉਹ ਰਾਹ ਜਾਂਦਿਆਂ ਨੂੰ ਐਵੇਂ ਜਿਉਂਦੇ ਨਹੀਂ ਕਰਦਾ ਫਿਰਦਾ, ਉਹ ਐਵੇਂ ਰੱਬ ਦੇ ਹੁਕਮ ਵਿੱਚ ਦਖਲ ਨਹੀਂ ਦਿੰਦਾ, ਉਹਦੇ ਹੁਕਮ ਵਿੱਚ ਚੱਲਦਾ। ਪ੍ਰਭ ਕਾ ਕੀਆ ਮਿੱਠਾ ਮਾਨੈ, ਪਰ ਜਦੋਂ ਦਖਲ ਦੇਦਾ ਫਿਰ ਸਾਧ ਸੰਗਤ ਰੱਬ ਨੂੰ ਤਬਦੀਲ ਕਰਨਾ ਪੈਂਦਾ ਸਭ ਕੁਝ। ਇਹ

ਇੱਥੇ ਮਾੜੀ ਜੇ ਕਿਸੇ ਦੀ ਕੀਤੀ ਅਰਦਾਸ ਪੂਰੀ ਹੋ ਜਾਏ, ਉਹ ਸਾਰੀ ਉਮਰ ਸੁਣਾਉਂਦਾ ਰਹਿੰਦਾ, ਤੁਹਾਡੇ ਜਿਹੜਾ ਬੱਚਾ ਹੋਇਆ ਮੈਂ ਅਰਦਾਸ ਕੀਤੀ ਸੀ। ਪਰ ਸੰਤ ਦਾ ਸਾਧ ਸੰਗਤ ਦੁਨੀਆਂ ਵਿੱਚ ਰਹਿਤ ਹੀ ਵੱਖਰੀ ਹੈ। ਉਹ ਦੁਨੀਆਂ ਇੱਧਰ ਤੋਂ ਉੱਧਰ ਕਰਨ ਦੀ ਸਮਰੱਥਾ ਰੱਖਦੇ ਨੇ, ਪਰ ਉਹਨਾਂ ਦੀ ਰਸਨਾ ਤੋਂ ਕਦੇ ਨਹੀਂ ਸੁਣੋਗੇ ਮੈਂ ਕੀਤਾ ਹੈ। ਇੱਕੋ ਚੀਜ਼ ਹੋਏ ਰਹੇ ਸਭ ਕੀ ਪਗਸ਼ਾਰ, ਹੱਥ ਜੁੜੇ ਰਹਿੰਦੇ ਨੇ, ਉਹ ਦੁਨੀਆਂ ਨੂੰ ਕਹਿੰਦੇ ਨਹੀਂ ਕਦੇ ਮੈਂ ਕੀਤਾ। ਸਾਧ ਸੰਗਤ ਇਹ ਹੈ ਸੰਤ ਦੀ ਨਿਸ਼ਾਨੀ, ਸੰਤ ਕੀ ਰਹਿਤ। ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਥਨ ਨਾ ਜਾਏ। ਫਿਰ ਉਹਨਾਂ ਕੋਲ ਕਿੱਡੀ ਵੱਡੀ ਪ੍ਰਾਪਰਟੀ, ਵਰਤਣ ਜਾ ਕੇ ਕੇਵਲ ਨਾਮ। ਉਹਨਾਂ ਦੇ ਕੋਲ ਵਰਤਣ ਵਾਸਤੇ ਧਨ ਦੌਲਤ ਪਦਾਰਥ ਸੰਸਾਰ ਦੇ ਲੋਕ ਨਹੀਂ, ਉਹਨਾਂ ਦੀ ਮਿਲ ਵਰਤੋਂ ਇੱਕੋ ਚੀਜ਼ ਹੈ ਨਾਮ ਨਾਲ। ਉਹਨਾਂ ਨੂੰ ਜਪਣ ਵਾਲੇ ਪਿਆਰੇ ਲੱਗਦੇ ਨੇ, ਖੁਦ ਅਕਾਲ ਪੁਰਖ ਰੱਬ ਦੇ ਨਾਮ ਨਾਲ ਮਿਲ ਵਰਤੋਂ ਹੈ। ਇੱਕੋ ਚੀਜ਼ ਦੀ ਪ੍ਰਾਪਰਟੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ। ਤੇ ਸਾਧ ਸੰਗਤ ਉਹ ਜਪ ਜਪ ਕੇ ਇੰਨੇ ਵੱਡੇ ਹੋ ਜਾਂਦੇ ਨੇ, ਪਰ ਲੋਕਾਂ ਦੇ ਸਾਹਮਣੇ ਕਦੇ ਵੀ ਅਹੰਕਾਰ ਵਿੱਚ ਇਹ ਸ਼ਬਦ ਉਹਨਾਂ ਦੀ ਰਸਨਾ ਤੋਂ ਨਹੀਂ ਸੁਣੋਗੇ ਮੈਂ ਕੀਤਾ। ਹੋਏ ਰਹੇ ਸਭ ਕੀ ਪਗਸ਼ਾਰ, ਜੋ ਕੁਝ ਉਹਨਾਂ ਕੋਲੋਂ ਸਹਿ ਸੁਭਾਏ ਹੁੰਦਾ ਉਹ ਸਭ ਕੁਝ ਗੁਰੂ ਨੂੰ ਦੇ ਦਿੰਦੇ ਨੇ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦੇ ਨੇ। ਸੰਤ ਸੰਸਾਰ ਵਿੱਚ ਕਰਿੰਦਾ ਬਣ ਕੇ ਕੰਮ ਕਰਦਾ, ਕਦੇ ਧਿਰ ਬਣ ਕੇ ਨਹੀਂ। ਕਰਿੰਦੇ ਦਾ ਭਾਵ ਸਾ ਸੰਗਤ ਜਿਵੇਂ ਕਿਸੇ ਨੇ ਡਰਾਈਵਰ ਰੱਖਿਆ ਹੋਵੇ ਨਾ, ਉਹ ਸਾਰਾ ਦਿਨ ਸੈਂਕੜੇ ਹਜ਼ਾਰਾਂ ਕਿਲੋਮੀਟਰ ਗੱਡੀ ਡਰਾਈਵ ਕਰਦਾ, ਸ਼ਾਮਾਂ ਨੂੰ ਲਿਜਾ ਕੇ ਮਾਲਕ ਦੇ ਵਿਹੜੇ ਵਿੱਚ ਖੜੀ ਕਰ ਦਿੰਦਾ, ਟੁੱਟ ਭੱਜ ਮਾਲਕ ਦੀ ਹੈ, ਉਹ ਸਿਰਫ ਚਲਾਉਂਦਾ। ਏਦਾਂ ਸੰਤ ਦੁਨੀਆਂ ਵਿੱਚ ਵਰਤਦਾ। ਸਾਧ ਸੰਗਤ ਘੱਟ ਵੱਧ ਸਭ ਕੁਝ ਮਾਲਕ ਦਾ, ਉਹ ਕਰਿੰਦਾ ਬਣ ਕੇ ਕੰਮ ਕਰਦਾ, ਸਭ ਕੁਝ ਮਾਲਕ ਨੂੰ ਗੁਰੂ ਨੂੰ ਸੌਂਪ ਦਿੰਦਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦਾ, ਆਪਣੀ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਉਹ ਆਪਣੀ ਹੋਂਦ ਰੱਖਦਾ ਹੀ ਨਹੀਂ। ਉਹਦੀ ਆਪਣੀ ਹੋਂਦ ਮਿਟ ਜਾਂਦੀ ਹੈ, ਉਹਦਾ ਰੂਪ ਹੋ ਜਾਂਦਾ। ਇਹਨੂੰ ਹਜ਼ੂਰ ਨੇ ਕਿਹਾ ਜਬ ਹਮ ਹੋਤੇ ਤਬ ਤੂੰ ਨਾਹੀ। ਜਿਹੜੇ ਕਹਿੰਦੇ ਰੱਬ ਕਿੱਥੇ ਕਿਵੇਂ ਜੀ ਹੋ ਜਾਂਦਾ, ਮੈਂ ਛੱਡੋਂਗੇ ਤਾਂ ਉਹ ਚੀਜ਼ ਨਜ਼ਰ ਆਏਗੀ ਨਾ, ਉਹਨਾਂ ਦੀ ਮਿਟ ਜਾਂਦੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਜਿਵੇਂ ਸਮੁੰਦਰ ਵਿੱਚ ਸਾਗਰ ਵਿੱਚ ਲਹਿਰਾਂ ਉੱਠਦੀਆਂ ਨੇ, ਉਹਦੇ ਵਿੱਚ ਹੀ ਸਮਾ ਜਾਂਦੀਆਂ ਨੇ, ਏਦਾਂ ਸੰਤ ਅਕਾਲ ਪੁਰਖ ਦੇ ਵਿੱਚੋਂ ਉੱਠਦਾ, ਉਹਦੇ ਵਿੱਚ ਹੀ ਸਮਾਇਆ ਰਹਿੰਦਾ। ਸੰਤ ਕੋਲੋਂ ਜੋ ਕੁਝ ਵੀ ਹੁੰਦਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਭਾਣੇ ਵਿੱਚ ਉਹਦੇ ਵਿੱਚ ਹੀ ਰਹਿੰਦਾ, ਉਹ ਸੰਸਾਰ ਨਾਲ ਬਿਲਕੁਲ ਅਟੈਚਮੈਂਟ ਨਹੀਂ ਰੱਖਦਾ। ਸਰੀਰ ਸੰਸਾਰ ਵਿੱਚ ਰਹਿੰਦਾ ਪਰ ਉਹ ਖੁਦ ਕਿਸੇ ਹੋਰ ਦੁਨੀਆਂ ਵਿੱਚ ਰਹਿੰਦਾ, ਕਿਸੇ ਹੋਰ ਦੁਨੀਆਂ ਦਾ ਵਾਸੀ ਹੋ ਜਾਂਦਾ, ਕਿਸੇ ਹੋਰ ਮੰਡਲ ਵਿੱਚ ਰਹਿੰਦਾ ਜਿੱਥੇ ਉਹਦੇ ਉੱਤੇ ਨਿੰਦਿਆ, ਉਸਤਤ ਵਧਣਾ ਘਾਟਾ, ਮੀਰੀ ਗਰੀਬੀ, ਦੁੱਖ ਸੁੱਖ, ਹਰ ਸੁੱਖ ਖੁਸ਼ੀ ਗਮ, ਮਾਨ ਤੇ ਅਪਮਾਨ, ਇਹਨਾਂ ਚੀਜ਼ਾਂ ਦਾ ਅਸਰ ਹਟਣਾ ਬੰਦ ਹੋ ਜਾਂਦਾ। ਇੱਥੇ ਤੇ ਹੁਣ ਕੱਲ ਕਲੇਸ਼ ਫੇਸਬੁੱਕ ਤੇ ਇੰਨਾ ਪਿਆ, ਇਹਨੂੰ ਕਲੇਸ਼ ਭੋਗੀ ਕਹੋ, ਇੱਕ ਤੁਸੀਂ ਬੋਲ ਕੇ ਵੇਖੋ ਨਾਲ ਵੀ ਜਵਾਬ ਸਵੇਰੇ ਕਮੈਂਟ। ਸਾਧ ਸੰਗਤ ਜਿੰਨੀ ਕਥੀ ਕਥਾ ਕਰਦੀ ਆ ਵੀ ਜਦੋਂ ਨੈਟ ਤੇ ਪੈਣੀ ਨਾ, ਤਰਕ ਵਾਲਿਆਂ ਬੜਾ ਕੁਝ ਕਰਨਾ, ਪਰ ਅਸੀਂ ਕੋਈ ਤਰੀਕਾ ਭਾਲਿਆ ਹੋਇਆ, ਨਾ ਫੇਸਬੁੱਕ ਪੜ੍ਹੋ ਤੇ ਨਾ ਕਿਸੇ ਨੂੰ ਜਵਾਬ ਦਿਓ, ਫਿਰ ਤੁਸੀਂ ਸ਼ਾਂਤ ਰਹੋਗੇ। ਜੇ ਪੜ੍ਹਨ ਲੱਗ ਪਏ, ਜਿਹੜੇ ਸੰਸਾਰੀ ਤੌਰ ਤੇ ਜਿੰਨਾ ਕੱਲ ਕਲੇਸ਼ ਹੈ, ਸਾਧ ਸੰਗਤ ਹੰਕਾਰ ਕਰਕੇ ਪਿਆ ਹੋਇਆ, ਤੁਸੀਂ ਕੱਢ ਕੇ ਵੇਖੋ ਕਿੰਨਾ ਰੌਲਾ। ਇਹ ਤਾਂ ਸਤਿਗੁਰੂ ਕਿਰਪਾ ਕਰੇ, ਜਿਹਨਾਂ ਨੂੰ ਅੰਦਰੋਂ ਸੋਝੀ ਆ ਗਈ ਉਹ ਇਸ ਕਲੇਸ਼ ਵਿੱਚ ਪੈਂਦੇ ਨਹੀਂ। ਉਹਨਾਂ ਨੂੰ ਪਤਾ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਸੋ ਸਾਧੂ ਉਹਨੂੰ ਕਹਿੰਦੇ ਨੇ ਜਿਹਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਹੋਣਾ ਬੰਦ ਹੋ ਜਾਏ। ਇਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਉਹ ਹੋਰ ਦੁਨੀਆਂ ਦਾ ਵਾਸੀ ਕਿਵੇਂ ਜੀ? ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਿ ਉਹਦੇ ਉੱਤੇ ਮਾਨ ਅਪਮਾਨ, ਉਸਤਤ ਨਿੰਦਿਆ, ਹਰ ਇੱਕ ਸੋ ਖੁਸ਼ੀ ਗਮ, ਇਹਨਾਂ ਚੀਜ਼ਾਂ ਦਾ ਅਸਰ ਹੀ ਨਹੀਂ ਹੁੰਦਾ। ਤਾਂਹੀਓ ਹਜ਼ੂਰ ਨੇ ਕਿਹਾ ਉਸਤਤ ਨਿੰਦਾ ਦੋ ਤਿਆਗੇ। ਦੁਨੀਆਂ ਦੀ ਵਡਿਆਈ ਕਰੇ ਨਹੀਂ ਲੈਂਦੇ, ਸੰਸਾਰੋਂ ਦੀ ਨਿੰਦਿਆ ਕਰਨ ਲੱਗ ਜਾਏ ਉਹ ਤਾਂ ਅਸਰ ਹੀ ਨਹੀਂ ਹੁੰਦਾ। ਜਿਹਦੇ ਉੱਤੇ ਉਸਤਤ ਦਾ ਅਸਰ ਹੈ ਉਹਦੇ ਉੱਤੇ ਨਿੰਦਿਆਂ ਦਾ ਵੀ ਅਸਰ ਹੈ। ਆਹ ਸਿਆਪੇ ਸਭ ਵਡਿਆਈ ਦੇ ਪਏ ਹੋਏ ਸਾਧ ਸੰਗਤ, ਜਦੋਂ ਲੱਖਾਂ ਲੋਕ ਵਡਿਆਈ ਕਰਦੇ ਨੇ ਬੰਦਾ ਫੁੱਲ ਜਾਂਦਾ। ਹੁਣ ਚਾਰ ਕੁ ਬੰਦੇ ਨਿੰਦਿਆ ਕਰਦੇ ਨੇ, ਹੁਣ ਵੇਖੋ ਹਾਲ ਕੀ ਹੈ, ਹੁਣ ਤੜਫ ਰਹੇ ਨੇ। ਇਸ ਲਈ ਸਾਧੂ ਦੇ ਅੰਦਰ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਉਹਦਾ ਲਾਈਫ ਸਟਾਈਲ, ਉਹਦੀ ਜੀਵਨ ਰਹਿਤ ਇਸ ਤਰ੍ਹਾਂ ਦੀ ਹੈ
ਕਿ ਉਸਤਤ ਨਿੰਦਾ ਦੂਤ ਆਗੈ ਖੁਜ ਪਦ ਨਿਰਵਨ ਜਨ ਨਾਨਕ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ। ਇਹ ਕੋਈ ਵਿਰਲਾ ਜਾਣਦਾ ਦੋਵੇਂ ਚੀਜ਼ਾਂ ਤਿਆਗ ਦੇਣੀ। ਮੈਨੂੰ ਇਹ ਗੱਲ ਸੁਣਾ ਕੇ ਬੜਾ ਆਨੰਦ ਆਉਂਦਾ, ਉਹ ਸਮਕਸ਼ ਮੈਂ ਤੁਹਾਡੇ ਕਰਾਂ ਫਿਰ ਸਮਾਪਤੀ ਹੈ। ਸਾਧ ਸੰਗਤ ਨਾ ਉਸਤਤ ਤੇ ਨਾ ਨਿੰਦਿਆ, ਦੋਵੇਂ ਚੀਜ਼ਾਂ। ਕਦੇ ਸ਼ਬਦ ਪੜੋ ਬਾਣੀ ਦੇ ਅੰਦਰ, ਇਸ ਸ਼ਬਦ ਵਿੱਚ ਵੀ ਆਇਆ ਉਸਤਤ ਨਿੰਦਾ ਦੋਉ ਤਿਆਗ ਹੈ। ਇੱਕ ਸ਼ਬਦ ਅਕਸਰ ਤੁਸੀਂ ਸੁਣਦੇ ਹੋ, ਜਦੋਂ ਬੱਚੇ ਤੇ ਬੱਚੀ ਦਾ ਆਨੰਦ ਕਾਰਜ ਹੁੰਦਾ, ਜਦੋਂ ਕੋਈ ਬੱਚੀ ਪਤੀ ਵਾਲੀ ਬਣਦੀ ਹੈ, ਜਦੋਂ ਕੋਈ ਜਪਣ ਵਾਲਾ ਗੁਰਮੁਖ ਰੱਬ ਵਾਲਾ ਸੁਹਾਗਣ ਬਣਦੀ ਹੈ, ਤੇ ਸਾਧ ਸੰਗਤ ਉਹ ਤੋਂ ਪਹਿਲਾਂ ਸ਼ਰਤ ਹੈ। ਉਹ ਸ਼ਰਤ ਵਿੱਚ ਵੀ ਉਸਤਤ ਸ਼ਬਦ ਪਹਿਲਾਂ, ਨਿੰਦਿਆ ਸ਼ਬਦ ਬਾਅਦ ਵਿੱਚ। ਗੁਰੂ ਕੇ ਕੀਰਤਨੀ ਉਦੋਂ ਪੜਨਗੇ ਜਦੋਂ ਪਿਓ ਉੱਠ ਕੇ ਧੀ ਨੂੰ ਪਤੀ ਦੇ ਹਵਾਲੇ ਕਰਦਾ, ਪੱਲਾ ਪਕੜਾਉਂਦਾ, ਉਦੋਂ ਸ਼ਬਦ ਪੜਿਆ ਜਾਂਦਾ ਉਸਤਤ ਨਿੰਦਾ ਨਾਨਕ ਜੀ। ਮੈਂ ਹੱਬ ਵਿਝਾਈ ਛੋੜਿਆ ਹੱਬ ਕਿਛ ਤਿਆਗੀ, ਹੱਬੇ ਸਾਕ ਕੁੜਾਵੜੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਪਰ ਪੱਲੇ ਲੱਗਣ ਤੋਂ ਪਹਿਲਾਂ ਕੀ ਸ਼ਰਤ ਹੈ? ਉਸਤਤ ਨਿੰਦਾ ਨਾਨਕ ਜੀ। ਦੋਵੇਂ ਛੱਡਣੇ ਪੈਣਗੇ। ਮੈਂ ਹੱਬ ਵਿਝਾਈ ਛੋੜਿਆ, ਭਾਈ ਉਸਤਤ ਵੀ ਛੱਡ ਦੇ ਦੁਨੀਆਂ ਦੀ ਵਡਿਆਈ ਨਾਲ, ਤੇ ਨਿੰਦਿਆ ਆਪਣੇ ਆਪ ਛੁੱਟ ਜਾਏਗੀ, ਤੇਰੇ ਤੇ ਨਿੰਦਿਆ ਦਾ ਅਸਰ ਹੀ ਨਹੀਂ ਹੋਣਾ। ਬਾਬਾ ਜੀ ਨੂੰ ਕਿਸੇ ਨੇ ਰਾੜਾ ਸਹਿਵਾ ਕੇ ਕਿਹਾ, ਸੇਵਾਦਾਰ ਨੇ, ਕਹਿੰਦੇ ਬਾਬਾ ਜੀ ਪਤਾ ਲੱਗਾ ਕੋਈ? ਕਹਿੰਦੇ ਕਿਹੜੀ ਗੱਲ ਦਾ? ਕਹਿੰਦੇ ਮਹਾਰਾਜ ਤੁਹਾਡੀ ਨਿੰਦਿਆ ਹੀ ਬਹੁਤ ਹੋ ਰਹੀ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਮਹਾਰਾਜ ਕਿਸੇ ਬੰਦੇ ਨੇ ਮੋਟੇ ਮੋਟੇ ਹੱਥਾਂ 'ਚ ਪਰਚੇ ਛਪਾ ਕੇ ਲਾਤੇ ਤੁਹਾਡੇ, ਕਿ ਰਾੜਾ ਸਾਹਿਬ ਨਹਿਰ ਤੇ ਜੀ ਇੱਕ ਸੰਤ ਰਹਿੰਦੇ ਨੇ, ਉਹ ਲੋਕਾਂ ਨੂੰ ਦੁੱਧ ਪੋਧੀ ਦਾਤ ਦਿੰਦੇ ਜੀ, ਉਹ ਇਸ ਤਰ੍ਹਾਂ ਜੀ। ਕਹਿੰਦੇ ਜੀ ਬੜੀ ਤੁਹਾਡੀ ਇਸ ਤਰ੍ਹਾਂ ਪਰਚੇ ਲਾਏ। ਮਹਾਂਪੁਰਸ਼ ਹੱਸ ਪਏ, ਕਹਿੰਦੇ ਚੰਗੀ ਗੱਲ ਹੈ, ਐਡਵਰਟਾਈਜਮੈਂਟ ਹੋ ਰਹੀ ਹੈ, ਚੰਗੀ ਗੱਲ ਹੈ ਭਾਈ, ਮਸ਼ਹੂਰੀ ਹੋ ਰਹੀ ਹੈ। ਚਿਹਰੇ ਉੱਤੇ ਕੋਈ ਉਦਾਸੀ ਕੋਈ ਕ੍ਰੋਧ ਨਹੀਂ। ਆਮ ਬੰਦੇ ਨੂੰ ਪਤਾ ਲੱਗ ਜਾਏ ਨਾ ਤੇਰੇ ਬਾਰੇ ਆਹ ਕੁਝ ਲੱਗਿਆ ਅਖਬਾਰ ਵਿੱਚ, ਤਾਂ ਫਿਰ ਉਹਦਾ ਚਿਹਰਾ ਵੇਖਣ ਵਾਲਾ ਹੁੰਦਾ। ਮਹਾਂਪੁਰਸ਼ ਹੱਸ ਪਏ, ਕਹਿੰਦੇ ਕੋਈ ਗੱਲ ਨੀ ਭਾਈ, ਐਡਵਰਟਾਈਜਮੈਂਟ ਹੋ ਰਹੀ ਹੈ, ਮਸ਼ਹੂਰੀ ਹੋ ਰਹੀ ਹੈ, ਥੋੜੇ ਦਿਨ ਲੰਘੇ, ਪੰਜਾਂ ਚੌਂ ਦਿਨਾਂ ਬਾਅਦ ਖੱਟੜੇ ਵਾਲੇ ਰਸਤੇ ਜਦੋਂ ਰਾੜਾ ਸਾਹਿਬ ਨੂੰ ਆ ਰਹੇ ਸੀ ਤੇ ਸਾਹਮਣੇ ਬੰਦਾ ਵੇਖਿਆ ਸਾਈਕਲ ਤੇ ਆਉਂਦਾ, ਸੇਵਾਦਾਰ ਨੂੰ ਕਹਿੰਦੇ ਰੁਕੀ, ਉਹ ਬੰਦਾ ਆਉਂਦਾ। ਰੁਕਿਆ ਤਾਂ ਉਹਨੇ ਅਜੇ ਵੀ ਪੋਸਟਰ ਪਿੱਛੇ ਰੱਖੇ ਹੋਏ, ਲੇਡੀ ਵਾਲਾ ਡੋਲੂ ਆਟੇ ਵਾਲਾ ਉਹ ਮੂਹਰੇ ਟੰਗਿਆ ਹੋਇਆ, ਅਜੇ ਵੀ ਪੋਸਟਰ ਲਾਉਂਦਾ। ਕਹਿੰਦੇ ਮਹਾਂਪੁਰਸ਼ ਗਰਮੀ ਦਿਨ ਤੇ ਗੱਡੀ ਚੋਂ ਬਾਹਰ ਨਿਕਲ ਆਏ, ਉਹ ਸਾਈਕਲ ਵਾਲਾ ਡਰ ਗਿਆ ਬੰਦਾ ਪੋਸਟਰ ਲਾਉਣ ਵਾਲਾ। ਉਹਨੂੰ ਤਾਂ ਕਿਸੇ ਨੇ ਪੈਸੇ ਦੇ ਕੇ ਕਿਹਾ ਸੀ ਪੋਸਟਰ ਪਿੰਡ ਪਿੰਡ ਘੁੰਮ ਕੇ ਲਾ ਦੇ, ਤੇ ਮਹਾਂਪੁਰਸ਼ਾਂ ਕਿਹਾ ਭਾਈ ਦੇਖ ਕਿੰਨੀ ਗਰਮੀ ਹੈ, ਤੇਰੇ ਕੱਪੜੇ ਪਸੀਨੇ ਨਾਲ ਭਿੱਜੇ, ਤੂੰ ਕਿੰਨਾ ਔਖਾ ਹੋ ਰਿਹਾ ਸਾਈਕਲ ਤੇ। ਕਹਿੰਦੇ ਆ ਸਾਡੇ ਨਾਲ ਗੱਡੀ ਚ ਬੈਠ, ਜਿਹੜੇ ਪਿੰਡ ਕਹੇਗਾ, ਜਿਹੜੇ ਮੋੜ ਤੇ, ਜਿਹੜੇ ਮੋੜ ਦੇ ਦਰਖਤ ਕੋਲ, ਜਿੱਥੇ ਕਹੇਗਾ ਆਪਾਂ ਆਪ ਲਾਵਾਂਗੇ, ਤੂੰ ਔਖਾ ਕਿਉਂ ਹੁੰਦਾ? ਸੇਵਾਦਾਰ ਨੂੰ ਕਿਹਾ ਭਾਈ ਇਹਦਾ ਸਾਈਕਲ ਲੈ ਲਓ, ਆਪ ਵਿੱਚ ਬਿਠਾਇਆ। ਉਹ ਰੋਵੇ, ਕਹਿੰਦਾ ਜੀ ਨਹੀਂ ਮੇਤੋਂ ਗਲਤੀ ਹੋਈ। ਕਹਿੰਦੇ ਨਾ ਭਾਈ, ਜਿੱਥੇ ਤੂੰ ਕਵੇ ਆਪਾਂ ਤੇਰੇ ਨਾਲ ਚੱਲਦੇ, ਆਪਾਂ ਖੁਦ ਲਾਵਾਂਗੇ ਪਰਚੇ। ਬੜਾ ਹੈਰਾਨ ਹੋ ਗਿਆ। ਮਹਾਂਪੁਰਸ਼ਾਂ ਨੇ ਇੱਕੋ ਹੀ ਦ੍ਰਿਸ਼ਟੀ ਗੱਡੀ ਵਿੱਚ ਬੈਠੇ ਉਹਦੇ ਵੱਲ ਨਜ਼ਰ ਭਰ ਕੇ ਪਾਈ, ਬਸ ਦ੍ਰਿਸ਼ਟ ਪੈਂਦਿਆਂ ਸਾਰ ਉਹ ਜਾਰੋ ਜ਼ਾਰ ਅੰਦਰੋਂ ਰੋ ਪਿਆ। ਕਹਿੰਦਾ ਜੀ ਮੈਂ ਤਾਂ ਚੰਦ ਪੈਸਿਆਂ ਲਈ ਇਹ ਪਾਪ ਕਰ ਰਿਹਾ। ਮਹਾਂਪੁਰਸ਼ਾਂ ਹੱਸ ਕੇ ਕਿਹਾ ਭਾਈ ਨਿੰਦਿਆ ਤਾਂ ਖਾਕ ਮਿੱਟੀ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੀ ਬਾਣੀ ਸੁਣਾਉਣ ਵਾਲੇ, ਨਿੰਦਿਆ ਤਾਂ ਖਾਕ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੇ ਘਰ ਦੀ ਬਾਣੀ ਸੁਣਾਉਂਦੇ ਹਾਂ। ਇਹ ਨਿੰਦਿਆ ਬੰਦੇ ਨੂੰ ਨਰਕ ਵਿੱਚ ਲੈ ਜਾਂਦੀ ਹੈ, ਸਰ ਪਰ ਜਾਨੋ ਨਰਕ ਹੀ ਪਰੈ। ਇੰਨੀ ਗੱਲ ਕਹਿਣ ਦੀ ਦੇਰ, ਬਸ ਚਰਨੀ ਢਹਿ ਪਿਆ, ਉਹ ਪਰਚੇ ਤੇ ਲੇੜਨੀ ਵਾਲਾ ਡੋਲੂ ਰਾੜਾ ਸਾਹਿਬ ਵਾਲੀ ਨਹਿਰ ਚ ਸੁੱਟਿਆ, ਤੇ ਸਾਧ ਸੰਗਤ ਪਰਤ ਕੇ ਮਹਾਂਪੁਰਸ਼ਾਂ ਕੋਲ ਸੇਵਾ ਕੀਤੀ। ਥੋੜੇ ਸਾਲਾਂ ਬਾਅਦ ਲੋਕ ਉਹਨੂੰ ਵੀ ਬਾਬਾ ਜੀ ਕਹਿਣ ਲੱਗ ਪਏ। ਸਾਧੂ ਦੇ ਕੋਲ ਇਹ ਚੀਜ਼ ਹੈ, ਉਹ ਨਿੰਦਕ ਨੂੰ ਵੀ ਤਾਰ ਦਿੰਦਾ। ਸੁਖਮਨੀ ਸਾਹਿਬ ਦਾ ਪਾਠ ਪੜੋ, ਤੁਸੀਂ ਜਾਪ ਕਰਦੇ ਰਹਿੰਦੇ ਹੋ। ਪਾਤਸ਼ਾਹ ਨੇ ਬਚਨ ਕਹਿ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ। ਸਾਧੂ ਦੀ ਸੰਗਤ ਕਰਕੇ ਕੋਈ ਨਿੰਦਕ ਵੀ ਤਰ ਸਕਦਾ, ਨਹੀਂ ਤੇ ਬਾਣੀ ਅੰਦਰ ਕਿਹਾ ਨਿੰਦਕ ਕਾ ਦਾਰੂ ਨਾਹੇ। ਪਰ ਜੇ ਸਾਧੂ ਨੂੰ ਦ੍ਰਿਸ਼ਟੀ ਅੰਦਰ ਪ੍ਰੇਮ ਭਰਦਾ, ਉਹਦੀ ਦ੍ਰਿਸ਼ਟੀ ਵਿੱਚ ਇੰਨਾ ਕੁਝ ਹੈ, ਤੇ ਸਾਧ ਸੰਗਤ ਉਹ ਮਹਾਂਪੁਰਸ਼ ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਹੋ, ਨਾ ਉਹਨਾਂ ਉੱਤੇ ਨਿੰਦਿਆ ਦਾ ਅਸਰ, ਨਾ ਉਸਤਤ ਦਾ ਅਸਰ। ਬਾਬਾ ਜੀ ਨੇ ਤਾਂ ਇੰਨਾ ਕੁਝ ਆਨੰਦ ਮਾਣਿਆ ਨਾਲ ਰਹਿ ਕੇ,
ਕਹਿੰਦੇ ਨੇ ਗੜਬਈ ਦੇ ਮਨ ਵਿੱਚ ਆਇਆ, ਹਰ ਰੋਜ਼ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁੱਖ ਆਸਣ ਸਮਾਪਤੀ ਹੁੰਦੀ ਹੈ ਤੇ ਬਾਬਾ ਜੀ ਸੱਚਖੰਡ ਵਿੱਚ ਬਹਿ ਜਾਂਦੇ ਨੇ, ਜਾ ਕੇ ਇੱਕ ਘੰਟਾ, ਡੇਢ ਘੰਟਾ, ਦੋ ਘੰਟੇ ਅੰਦਰ ਭਗਤੀ ਕਰਦੇ ਨੇ, ਸਿਮਰਨ ਕਰਦੇ, ਬਾਣੀ ਪੜ੍ਹਦੇ, ਕੀ ਕਰਦੇ? ਉਹ ਸੇਵਾਦਾਰ ਨੇ ਕਿਹਾ ਜੇ ਵੇਖਣਾ ਹੈ। ਕਹਿੰਦੇ ਨੇ ਰੋਸ਼ਨ ਦਾਨ ਵਿੱਚੋਂ ਵੇਖਿਆ, ਨਾ ਬਾਬਾ ਜੀ ਸਿਮਰਨ ਕਰ ਰਹੇ ਨੇ, ਨਾ ਚੌਂਕੜਾ ਮਾਰ ਕੇ ਬਾਣੀ ਪੜ੍ਹ ਰਹੇ ਨੇ, ਨਾ ਭਗਤੀ ਕਰ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਲੰਘ ਦੇ ਕੋਲ ਕੀ ਕਰ? ਬਾਬਾ ਈਸ਼ਰ ਸਿੰਘ ਜੀ ਹੱਥ ਜੋੜ ਕੇ ਅਰਦਾਸ ਕਰ ਰਹੇ ਨੇ, 20-20 ਮਿੰਟ ਅਰਦਾਸ, ਫਿਰ ਮੱਥਾ ਟੇਕਣਾ, 20-20 ਮਿੰਟ ਸਿਰ ਝੁਕਿਆ ਰਹਿਣਾ, ਫਿਰ ਉੱਠ ਕੇ ਅਰਦਾਸ, ਫਿਰ ਮੱਥਾ ਟੇਕਿਆ, ਫਿਰ ਅਰਦਾਸ। ਸੇਵਾਦਾਰ ਹੈਰਾਨ ਹੈ, ਬਾਰ ਬਾਰ ਅਰਦਾਸ ਕਰਦੇ ਨੇ, ਇੰਨੇ ਮਿੰਟ ਸਿਰ ਝੁਕਾ ਕੇ ਮੱਥਾ ਟੇਕਦੇ। ਤੇ ਜਦੋਂ ਬਾਬਾ ਜੀ 1.5-2 ਘੰਟੇ ਬਾਅਦ ਬਾਹਰ ਨਿਕਲੇ, ਤੇ ਬਾਹਰ ਨਿਕਲ ਕੇ ਕਹਿੰਦੇ ਭਾਈ ਤੁਸੀਂ ਵੀ ਹੁਣ ਆਰਾਮ ਕਰ ਲਓ, ਫਿਰ ਅੰਮ੍ਰਿਤ ਵੇਲੇ ਉੱਠਣਾ। ਉਹ ਸੇਵਾਦਾਰ ਤੇ ਲੱਗੇ, ਗੜਵਈ ਸੀ। ਅਗਲੇ ਦਿਨ ਦੀਵਾਨ ਤੇ ਗਏ, ਮਨ ਬੜਾ ਵਿਰਾਗ ਨਾਲ ਭਰਿਆ, ਆਪਣੇ ਮਨ ਅੰਦਰ ਆਪਣੇ ਆਪ ਨੂੰ ਕੋਸਦਾ, ਤੇਰੇ ਗੜਬਈ ਹੋਣ ਤੇ ਲਹਿਣ ਤੇ ਤੈਨੂੰ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ, ਜੇ ਵੇਖਣਾ ਫਿਰ ਜਾ ਤੇ ਪੁੱਛ ਕੇ ਵੇ, ਨਹੀਂ ਤੇ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ, ਗੜਬਈ ਹੋਵੇ ਤੇ ਸ਼ੱਕ ਕਰੇ। ਤੇ ਕਹਿੰਦੇ ਮਨ ਅੰਦਰੋਂ ਵਿਰਾਗ ਚ ਭਰਿਆ, ਅੱਖਾਂ ਭਰੀਆਂ ਹੋਈਆਂ, ਮਹਾਂਪੁਰਸ਼ਾਂ ਨੇ ਵਿੱਚ ਬੈਠਿਆਂ ਗੱਡੀ ਦੇ ਆਵਾਜ਼ ਦੇ ਕੇ ਗਿਆ, ਕਹਿੰਦੇ ਫਿਰ ਕੀ ਹੋਇਆ ਭਾਈ, ਰੋਂਦਾ ਕਿਉਂ ਹੈ? ਜੋ ਵੇਖਣਾ ਸੀ ਤੂੰ ਵੇਖ ਹੀ ਲਿਆ, ਫਿਰ ਤਾਂ ਭੁੱਬ ਨਿਕਲ ਗਈ ਨਾ, ਵੇ ਇੰਨੇ ਅੰਤਰਜਾਮੀ ਵੀ ਹੋ ਸਕਦੇ, ਸਭ ਕੁਝ ਜਾਣਦੇ। ਕਹਿੰਦੇ ਬਾਬਾ ਜੀ ਗਲਤੀ ਹੋਈ। ਕਹਿੰਦੇ ਨਹੀਂ ਭਾਈ, ਚੰਗਾ ਸ਼ੰਕਾ ਨਿਕਲ ਗਿਆ, ਸ਼ੰਕਾ ਨਿਕਲ ਜਾਣਾ ਚਾਹੀਦਾ, ਚੰਗੀ ਗੱਲ ਹੈ, ਤੇਰਾ ਸ਼ੰਕਾ ਦੂਰ ਹੋ ਗਿਆ। ਕਹਿੰਦੇ ਜੀ ਉਹ ਤਾਂ ਦੂਰ ਹੋ ਗਿਆ, ਪਰ ਇੱਕ ਸ਼ੰਕਾ ਪੈ ਗਿਆ। ਕਹਿੰਦੇ ਦੱਸ ਕੀ? ਕਹਿੰਦੇ ਮਹਾਰਾਜ ਪਹਿਲਾਂ ਤਾਂ ਮੇਰੀ ਗਲਤੀ ਮਾਫ ਕਰ ਦਿਓ ਕਿ ਮੈਂ ਚੋਰੀ ਵੇਖਿਆ ਕਿ ਸੱਚਖੰਡ ਵਿੱਚ ਤੁਸੀਂ ਕੀ ਕਰਦੇ ਹੋ, ਇਸ ਤਰ੍ਹਾਂ ਚਾਹੀਦਾ ਨਹੀਂ ਸੀ। ਤੇ ਦੂਜੀ ਬੇਨਤੀ ਸ਼ੰਕਾ ਇਹ ਪੈ ਗਿਆ, ਮੈਂ ਸੋਚਿਆ ਸਿਮਰਨ ਕਰਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ, ਭਗਤੀ ਕਰ, ਪਰ ਤੁਸੀਂ ਤੇ ਅਰਦਾਸ ਹੀ ਕਰੀ ਗਏ ਬਾਬਾ ਜੀ, ਇਹਨਾਂ ਚ 20-20 ਮਿੰਟ ਅਰਦਾਸ, 20-20 ਮਿੰਟ ਮੱਥਾ ਟੇਕਦੇ ਹੋ, ਇੱਕ ਇੱਕ 1.5-1.5 ਘੰਟਾ ਅਰਦਾਸ ਵਿੱਚ ਹੀ ਲੰਘਿਆ, ਕਿਉਂ? ਤੇ ਬਾਬਾ ਜੀ ਨੇ ਜਵਾਬ ਦਿੱਤਾ, ਕਹਿੰਦੇ ਪਤਾ ਕਿਉਂ? ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ, ਅਸੀਂ ਸੰਤ ਨਹੀਂ, ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ। ਭਾਈ ਸਾਰਾ ਦਿਨ ਦੁਨੀਆ ਵਿੱਚ ਵਿਚਰੀਦਾ ਤੇ ਹੱਥ ਜੋੜ ਕੇ ਸੰਗਤਾਂ ਕਈ ਵਾਰ ਨਮਸਕਾਰਾਂ ਕਰ ਜਾਂਦੀਆਂ ਨੇ, ਹੱਥ ਜੋੜ ਕੇ ਸੰਗਤ ਬਹੁਤ ਕੁਝ ਕਹਿੰਦੀ ਹੈ ਮਨ ਚ, ਰਾਤੀ ਸੌਣ ਤੋਂ ਪਹਿਲਾਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਸੌਂਦਾ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ ਵਿੱਚ ਈਸ਼ਰ ਸਿੰਘ ਕੁਝ ਵੀ ਨਹੀਂ ਆਪਣੇ ਆਪ ਨੂੰ ਕੱਢ ਲਈ। ਕਹਿੰਦੇ ਅਸੀਂ ਕਰਿੰਦੇ ਬਣ ਕੇ ਕੰਮ ਕਰਦੇ, ਲੋਕਾਂ ਪਾਉਂਦੇ ਬਹੁਤ ਕੁਝ ਨਜ਼ਰ ਆਉਂਦਾ, ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ, ਰਾਤੀ ਸੌਣ ਤੋਂ ਪਹਿਲਾਂ 2 ਘੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਕੁਝ ਦੇ ਦੇਈਦਾ। ਦਾਤਾ ਇਹ ਜੀਵ ਵੀ ਤੇਰਾ, ਇਹ ਪਿੰਡ ਵੀ ਤੇਰਾ, ਇਹ ਸੰਗਤ ਮਹਾਰਾਜ ਤੇਰੀ ਹੈ, ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ ਵਿੱਚ ਮੈਂ ਕੁਝ ਵੀ ਨਹੀਂ, ਆਪਣੇ ਆਪ ਨੂੰ ਕੱਢ ਲੈਂਦੇ। ਇਹਨੂੰ ਕਹਿੰਦੇ ਨੇ ਸੰਤ, ਜਿਹੜਾ ਆਪਣੇ ਆਪ ਨੂੰ ਵਿੱਚੋਂ ਕੱਢ ਲੈ। ਆਪਾਂ ਵਡਿਆਈਆਂ ਲੈ ਕੇ ਫੁੱਲ ਜਾਈਦਾ, ਆਪਾਂ ਵਡਿਆਈਆਂ ਲੈ ਕੇ ਹੰਕਾਰੀ ਹੋਈਦਾ, ਸਾਧੂ ਕੋਲ ਇਹ ਜੁਗਤ ਹੈ, ਉਹ ਦੁਨੀਆ ਦੀ ਵਡਿਆਈ ਲੈਂਦਾ, ਨਾਲ ਦੀ ਨਾਲ ਜਮ੍ਹਾਂ ਕਰਾ ਦਿੰਦਾ, ਵਡਿਆਈ ਮਿਲਦੀ ਹੈ, ਜਮ੍ਹਾਂ ਕਰਾ ਦਿੰਦਾ, ਵਡਿਆਈਆਂ ਲੋਕ ਦਿੰਦੇ ਨੇ, ਵਾਹ ਵਾਹ ਕਹਿੰਦੇ ਨੇ, ਵਾਹ ਵਾਹ ਵਡਿਆਈ ਗੁਰੂ ਨਾਨਕ ਨੂੰ ਜਮ੍ਹਾਂ ਕਰਾ ਦਿੰਦੇ ਨੇ, ਤੇ ਇੰਨੀ ਕੁ ਜਮ੍ਹਾਂ ਕਰਾ ਦਿੰਦੇ, ਫਿਰ ਜਮ੍ਹਾਂ ਵਡਿਆਈ ਨਾਲ ਵਿਆਜ ਲੱਗਣ ਲੱਗ ਪੈਂਦਾ, ਇੰਨੀ ਕੁ ਵਡਿਆਈ ਵੱਧਦੀ ਹੈ। ਉਹ ਵਡਿਆਈਆਂ ਵੱਧਦਿਆਂ ਵੱਧਦਿਆਂ ਇੱਕ ਦਿਨ ਐਸਾ ਆਉਂਦਾ ਜਿੱਦਣ ਸੰਤ ਸਰੀਰ ਕਰਕੇ ਚਲਿਆ ਜਾਂਦਾ, ਪਰ ਉਹਦੀਆਂ ਵਡਿਆਈਆਂ ਇੰਨੀਆਂ ਵੱਧ ਜਾਂਦੀਆਂ ਨੇ, ਸਦੀਆਂ ਤੱਕ ਲੋਕ ਵਰਸੀਆਂ ਮਨਾਉਂਦੇ ਰਹਿੰਦੇ ਨੇ। ਕਰੋੜਾਂ ਅਰਬਾਂ ਦੀ ਜਾਇਦਾਦ ਵਾਲੇ ਦੀ ਯਾਦ ਕਿਉਂ ਨਹੀਂ? ਸੰਤ ਦੀ ਵਡਿਆਈ ਕਿਉਂ? ਸਰੀਰ ਮਰਨ ਤੋਂ ਬਾਅਦ ਸਦੀ ਲੰਘ ਜਾਂਦੀ ਹੈ, ਵਡਿਆਈ ਹੁੰਦੀ ਹੈ ਕਿਉਂ? ਉਹ ਵਡਿਆਈ ਗੁਰੂ ਨਾਨਕ ਕੋਲ ਜਮ੍ਹਾਂ ਕਰਾ ਦਿੱਤੀ। ਇਹੀ ਸੰਤ ਦੀ ਰਹਿਤ ਹੈ, ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਣ ਜਾ ਕੇ ਕੇਵਲ ਨਾਮ, ਇੱਕੋ ਹੀ ਰਹਿਤ ਹੈ। ਇਹ ਸ਼ਬਦ ਸੰਤ ਆਪਣੇ ਜੀਵਨ ਵਿੱਚ ਹਿਰਦੇ ਤੋਂ ਧਾਰ ਲੈਂਦਾ ਹੈ। ਆਪਾਂ ਅਰਦਾਸ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੀਦਾ, ਵੈਸੇ ਹਰ ਗੁਰਸਿੱਖ ਦੀ ਇੰਡੀਵਿਜੁਅਲ ਅਰਦਾਸ ਚਾਹੀਦੀ ਹੈ। ਇਹ ਸਾਧੂ ਜਪਣ ਵਾਲਿਆਂ ਨੇ ਇਸ ਤਰ੍ਹਾਂ ਦਾ ਰਾਹ ਕੱਢਿਆ। ਸਿੱਖਾ, ਆਪਣੇ ਗੁਰੂ ਅੱਗੇ ਕਹਿਦਿਆਂ ਕਰਦਾਤਾ, ਸਰੀਰ ਵੀ ਤੇਰਾ ਹੈ, ਵਿੱਚ ਜਿੰਦ ਵੀ ਤੇਰੀ ਹੈ, ਜੇ ਕੋਈ ਸੰਸਾਰ ਵਿੱਚ ਮਾਣ ਦਿੰਦਾ ਇਹ ਵੀ ਤੇਰਾ ਹੈ, ਕਿਤੇ ਮਾਣ ਅਹੰਕਾਰ ਵਡਿਆਈ ਕਰਕੇ ਰੁਕ ਨਾ ਜਾਈ। ਨਦੀਆਂ ਦੇ ਪਾਣੀ ਕਿਸੇ ਪੱਥਰ ਨਾਲ ਰੁਕ ਜਾਂਦੇ ਨੇ, ਸਾਗਰ ਕਿਸੇ ਪੱਥਰ ਨਾਲ ਰੁਕਦਾ ਨਹੀਂ,
ਤੈਨੂੰ ਕੋਈ ਵਡਿਆਈ ਮਾਣ ਮਿਲੇ ਸੱਜਣਾ ਰੁਕ ਨਾ ਜਾਈ, ਸਭ ਕੋਈ ਗੁਰੂ ਨਾਨਕ ਨੂੰ ਸੌਂਪ ਕੇ ਕਹੀ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਤੇ ਅਰਦਾਸ ਪਤਾ ਕੀ ਕਰਨੀ, ਆਓ ਆਪਾਂ ਕਰੀਏ ਸਾਰੇ। ਜਿਨ੍ਹਾਂ ਨੇ ਇਹ ਅਰਦਾਸ ਕਮਾਈ ਹੈ ਨਾ, ਆਪਾਂ ਤੇ ਕਰਨੀ ਹੈ, ਉਹਨਾਂ ਕਮਾ ਲਈ ਹੈ ਜੀਵਨ ਵਿੱਚ ਇਹ ਪੰਕਤੀ। ਮਨ ਵਿੱਚ ਅਰਦਾਸ ਕਰਿਓ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਤੇ ਸਾਡੇ ਅੰਦਰੋਂ ਵੀ ਮਾਣ ਮਿਟ ਜਾਏ, ਇਹ ਜੀਵਨ ਜਨਮ ਸਫਲ ਹੋਵੇ, ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਮਿਲ ਕੇ ਕਿਹੋ, ਹਰ ਸਿੱਖ ਨੂੰ ਕਹਿਣਾ ਚਾਹੀਦਾ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਆਖੋ ਸਾਰੇ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ

0: ਸਤਿਗੁਰੂ ਕਿਰਪਾ ਕਰਨ ਸਮੁੱਚੀ ਸਿੱਖ ਕੌਮ ਉੱਤੇ। ਸਤਿਗੁਰ ਜੀ ਤਰਸ ਕਿਰਪਾ ਕਰਕੇ ਸ਼ਰਧਾ ਪ੍ਰੇਮ ਭਾਵਨਾ ਬਖਸ਼ਿਸ਼ ਕਰਨ, ਕਿਉਂਕਿ ਹੁਣ ਨਾ ਤਾਂ ਪ੍ਰਚਾਰ ਦੀ ਕਮੀ ਹੈ ਨਾ ਪ੍ਰਚਾਰਕਾਂ ਦੀ ਕਮੀ ਹੈ, ਸਾਧ ਸੰਗਤ ਪ੍ਰੇਮ ਦੀ ਕਮੀ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਪ੍ਰੇਮ ਪੈਦਾ ਹੋਵੇ, ਸ਼ਰਧਾ ਪਿਆਰ ਪੈਦਾ ਹੋਵੇ। ਜਿਹੜੇ ਅਸੀਂ ਤਰਕ ਕਰੀ ਜਾਂਦੇ, ਨਹੀਂ ਜੀ ਗੁਰੂ ਹੀ ਸੰਤ ਹੈ, ਗੁਰੂ ਵਾਸਤੇ ਸੰਤ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਗੁਰੂ ਸੰਤ ਨਹੀਂ ਹੈ, ਸ਼ਬਦ ਗੁਰੂ ਵਾਸਤੇ ਸੰਤ ਵਰਤੇ, ਭਾਗ ਹੋਆ ਗੁਰਸੰਤ ਮਿਲਾਇਆ। ਪਰ ਸਾਧ ਸੰਗਤ ਗੁਰੂ ਦੀ ਹਸਤੀ ਬਹੁਤ ਵੱਡੀ ਹੈ, ਗੁਰੂ ਤਾਂ ਇੱਕ ਦ੍ਰਿਸ਼ਟੀ ਕਿਸੇ ਸਰੀਰ ਧਾਰੀ ਤੇ ਪਾ ਦੇ, ਇੱਕੋ ਦ੍ਰਿਸ਼ਟੀ ਨਾਲ ਕੋਈ ਵੀ ਸਰੀਰ ਧਾਰੀ ਮਨੁੱਖ ਸੰਤ ਹੋ ਸਕਦਾ ਹੈ। ਇਹ ਗੁਰੂ ਵਿੱਚ ਇੰਨੀ ਵੱਡੀ ਪਾਵਰ ਹੈ, ਗੁਰੂ ਨੂੰ ਐਵੇਂ ਨਾ ਸਮਝੀਏ। ਪਾਤਸ਼ਾਹ ਨੇ ਕਿਹਾ ਪੂਰਾ ਗੁਰ ਸ਼ਬਦ ਤੁਹਾਨੂੰ ਯਾਦ ਹੈ, ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪਿੱਖ ਹੈ ਹੋਏ ਸੰਤ। ਗੁਰੂ ਇੱਕੋ ਹੀ ਅੰਮ੍ਰਿਤ ਦ੍ਰਿਸ਼ਟੀ ਪਾ ਦੇ ਉਹਨੂੰ ਸੰਤ ਕਰ ਦੇਣ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਭਾਵਨਾ ਪ੍ਰੇਮ ਜਗੇ, ਇਤਫਾਕ ਸਤਿਗੁਰੂ ਬਖਸ਼ਿਸ਼ ਕਰਨ। ਗੁਰਮੁਖ ਪਿਆਰਿਆਂ ਦਾ ਧੰਨਵਾਦ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਬਿਰਾਜਮਾਨ ਅਤਿ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਸਤਿਗੁਰ ਪਾਤਸ਼ਾਹ ਮਹਾਰਾਜ ਜੀਆਂ ਨੇ ਦਇਆ ਕੀਤੀ ਹੈ। ਅੱਜ ਦੇ ਜੋ ਪਾਵਨ ਮੁੱਖ ਵਾਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਪਾਤਸ਼ਾਹ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ ਨੇ, ਪਾਵਨ ਮੁੱਖ ਵਾਕ ਦੀ ਵਿਚਾਰ ਦੀ ਸੇਵਾ ਔਰ ਜੋ ਲੜੀਵਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਬਾਣੀ ਦੀ ਵਿਚਾਰ ਆਰੰਭ ਹੈ, ਉਹਦੇ ਵਿਚਾਰ ਦੀ ਸੇਵਾ ਦਾਸਰੀ ਨੂੰ ਪਾਤਸ਼ਾਹ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਆਓ ਆਪ ਸੰਗਤ ਅਸੀਸ ਦਿਓ ਦਾਸਰਾ ਇਹ ਸੇਵਾ ਨਿਭਾ ਸਕੇ ਔਰ ਆਪ ਸੰਗਤ ਦੇ ਚਰਨ ਧੂੜੀ ਨੂੰ ਮਸਤਕ ਤੇ ਲਾ ਸਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਅੱਜ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤੇ ਨੇ ਉਹਦੀ ਵਿਚਾਰ ਆਰੰਭ ਕਰੀਏ। ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ।

ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਨਾਭ ਕਮਲ ਤੇ ਬ੍ਰਹਮਾ ਉਪਜੇ। ਬ੍ਰਹਮਾ ਜੀ ਦੀ ਪੈਦਾਇਸ਼ ਕਮਲ ਦੇ ਵਿੱਚ ਹੈ, ਕਮਲ ਦੇ ਫੁੱਲ ਦੇ ਉੱਤੋਂ। ਆਪ ਜੀ ਨੇ ਜਿਤਨੀਆਂ ਵੀ ਤਸਵੀਰਾਂ ਦੇ ਰੂਪ ਦੇ ਵਿੱਚ, ਚਿੱਤਰ ਦੇ ਰੂਪ ਦੇ ਵਿੱਚ, ਦ੍ਰਿਸ਼ ਦੇ ਰੂਪ ਦੇ ਵਿੱਚ ਬ੍ਰਹਮਾ ਜੀ ਨੂੰ ਦੇਖਿਆ ਹੋਏਗਾ ਤੇ ਇੱਕ ਕਮਲ ਦੇ ਫੁੱਲ ਉੱਤੇ ਬੈਠੇ ਨੇ। ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁੱਖ ਕੰਠ ਸਵਾਰ। ਜਿਨ੍ਹਾਂ ਦੀ ਪੈਦਾਇਸ਼ ਕਮਲ ਦੇ ਫੁੱਲ ਤੋਂ ਹੈ, ਪਾਤਸ਼ਾਹ ਜੀ ਕਹਿੰਦੇ ਉਹ ਬ੍ਰਹਮਾ ਜੀ ਮੁੱਖ ਤੋਂ ਕੰਠ ਸਵਾਰ ਕੇ ਭਾਵ ਮਿੱਠੀ ਸੁਰ ਦੇ ਵਿੱਚ ਵੇਦਾਂ

ਦੇਖੋ ਪਹਿਲੇ ਪਦੇ ਦੇ ਅੰਦਰ ਜ਼ਿਕਰ ਕੀਤਾ ਕਿ ਬ੍ਰਹਮਾ ਜੀ ਅੰਤ ਭਾਲਣ ਗਏ ਪਰ ਅੰਤ ਮਿਲਿਆ ਕੋਈ ਨਹੀਂ। ਪਰ ਦੂਜੇ ਪਾਸੇ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਭਗਤ ਪੂਰੇ ਨੇ, ਅਧੂਰੇ ਨਹੀਂ, ਪੂਰੇ ਨੇ। ਪੂਰੇ ਕੌਣ ਨੇ? ਜਿਹੜੇ ਪੂਰੇ ਨਾਲ ਜੁੜ ਗਏ ਨੇ, ਪੂਰੇ ਦਾ ਅੰਤ ਪਾਉਣ ਨਹੀਂ ਤੁਰੇ। ਜਿਹੜਾ ਅੰਤ ਪਾਉਣ ਤੁਰਿਆ, ਸਤਿਗੁਰੂ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਅੰਤ ਨੂੰ ਤੇ ਬਹੁਤ ਬਿਲਕਦੇ ਫਿਰਦੇ ਨੇ ਪਰ ਅੰਤ ਪੈਂਦਾ ਕੋਈ ਨੀ। ਕਿਉਂ? ਜੇਵੜ ਆਪ ਤੇਵੜ ਹੋਏ, ਉਹ ਜਿੰਨਾ ਵੱਡਾ ਆਪਣੇ ਆਪ ਨੂੰ ਕਰਨਾ ਚਾਹੁੰਦਾ ਉਨਾ ਵੱਡਾ ਹੋ ਜਾਂਦਾ। ਔਰ ਅੰਤ ਤੇ ਉਹਦਾ ਪਾਇਆ ਜਾ ਸਕਦਾ ਨਾ ਜਿਹਦੀ ਕੋਈ ਸੀਮਾ ਹੋਵੇ। ਜਿਹੜਾ ਹੈ ਹੀ ਅਸੀਮ, ਸੀਮਾ ਤੋਂ ਪਰੇ ਹੈ, ਜਿਹੜਾ ਬੇਅੰਤ ਹੈ, ਉਹਦਾ ਕਿਵੇਂ ਅੰਤ ਪਾਇਆ ਜਾ ਸਕਦਾ? ਸਤਿਗੁਰੂ ਜੀ ਸਮਝਾ ਰਹੇ ਨੇ ਇਹ ਭਗਤ ਪੂਰੇ ਉਸ ਪਰਮਾਤਮਾ ਨੂੰ ਯਾਦ ਕਰਦੇ ਨੇ, ਭਗਤੀ ਕਰ ਰਹੇ ਨੇ, ਔਰ ਮੁਨ ਜਨ ਗੁਰੂ ਦੇ ਸ਼ਬਦ ਦੇ ਵਿਚਾਰ ਰਾਹੀਂ ਪਰਮਾਤਮਾ ਨੂੰ ਸਮਝਣ ਦਾ ਯਤਨ

0: परमात्मा की सर्व व्यापकता का जिक्र कर रहे ने धन गुरु नानक साहब महाराज कि जिस परमात्मा ने त्रिभुवन जग सिरजिया होया है इस त्रिभुवन जग दे विच रब ते सस सूरज ते चंद्रमा ए दीवे रखे हुए ने तो पातशाह महाराज जी कहिंदे ने इस समुचे संसार दे विच जो सूरज ते दीवा है सूरज ते चंद जो दीवे रखे हुए ने ना जो समुचे जग नू दिन रात चानण कर रहे हुए ने इस समुचे जगत दे अंदर परमात्मा जी तुसी एक जोत हो करके वस रहे हो जी
1: गुरमुख होए सो अहनिस निर्मल मनमुख रहण अंधार।
0: तो गुरमुख दी ते मनमुख दी गल पातशाह जी इस पावन बचना दे विच कर रहे ने। जिहड़ा गुरमुख है ना वह निर्मल रहिंदा है उहनू माया दी मैल नहीं लगदी। असल दे विच मनुख मैला है ते माया दी शो करके मैला है। तो माया तिन्ना गुणा विच व्यापदी है रजो गुण दे विच तमो गुण दे विच सतो गुण दे विच। तो इहदे अगे हथियार जो ने ए पंजे ज्ञान इंद्रे जां पंजे विकार काम क्रोध लोभ मोह अहंकार। पर जिहड़ा गुरमुख है ना वह निर्मल रहिंदा है। क्यों? क्योंकि वह उस परमात्मा की आराधना करता है जिहड़ा आप निर्मल है जिन्हों बाबा जी बाणी जी कहिंदे ने मलै ना लाछै पार मलो पर मलियो बैठी री आई। ऐ परमात्मा जी तुसी मैल तो परे हो मैल तो। ते जिहड़े उस परमात्मा दे नाल जुड़ जांदे ने गुरमुख वह भी पातशाह महाराज जी कहिंदे निर्मल हो जांदे ने। ते दूजे पासे मनमुख अग्ञानता दे हनेरे विच ठेडे खांदे फिरदे ने। मनमुखां दा जीवन अजिहा है जिवें रात हनेरी होवे चानण ना होवे बंदा तुरिया जावे कदे किसे पासे बजदा है कदे किसे पासे बजदा है। सतगुरु कहिंदे अग्ञानता दी हनेरी दे विच अग्ञानता दी नींद विच अग्ञानता दे हनेरे दे विच इह मनमुख एवें ठेडे खा रिहा है। इस पंक्ति दे अंदर गुरमुख ते मनमुख दा जिक्र है जी।
1: सिद्ध समाध करहि नित झगरा दोह लोचन क्या हीरा।
0: जिहड़ी गल ब्रह्मा जी कर रहे सन सतगुरु कहिंदे आ सिद्ध लोक भी समाधियां ला के उही गल कर रहे ने। परमात्मा दा अंत पौण तुरे ने चाहुंदे ने भी इन्हां दोनों अखां दे नाल परमात्मा जी दिस जाण पर दिसण किवें इन्हां अखां दे नाल ओह नजर नहीं आउंदा। सिद्ध गोष्ठ बाणी दे अंदर पातशाह महाराज जी ने जो प्रमुख विचार बख्शिश कीती सी ना अज किते ना किते असीं सिख पंथ दे अंदर सिख कौम दे अंदर जां मनुखता दे अंदर उस प्रमुख विचार नूं त्याग बैठे हां। गुरमुख ने बिरले ने आप संगति रूप विच बैठे हो शब्द गुरु सी ते सुरत चेला सी। ना ते शब्द दा कोई आकार है ना सुरत दा कोई आकार है। तो जदों सुरत दा आकार नहीं शब्द दा आकार नहीं परमात्मा निरंकार है तो जिहड़े मनुख इन्हां अखां राहीं परमात्मा नूं देखण दा जतन कर रहे ने सतगुरु कहिंदे उन्हां दे झगड़े ही चलदे रहिंदे ने। सिद्ध समाध करै नित झगड़े समाधियां विच झगड़े चल रहे ने ना। अज किन्ने झगड़े चल रहे ने जी समाधि इस ढंग नाल लाओ इस ढंग नाल इत्थे तक पहुंचिया जा सकदा है। पर सतगुरु कहिंदे ओ भलिओ इन्हां अखां दे नाल ओ परमात्मा नहीं दिसदा। नानक से अखड़ियां दिसन बयान जिन्हें दिसन दो मां पिरी। जिन्हां नूं परमात्मा दिसदा ओ अखां होर ने पर यह गल नहीं है कि वह अखां मिल नहीं सकदियां। सतगुरु कहिंदे सुरत नूं चेला बनाओ सुरत ही वह अखां ने लोयन सुरत करे पातशाह जी ने बाणी च बचन आखे ने। इन्हां अखां नूं ऐ ना समझ भी यह परमात्मा नूं देख लैणगियां नहीं सुरत दियां अखां दे नाल परमात्मा जी देखिया जा सकदा है। एक ना बड़ा गंभीर विशा है कि परमात्मा इन्हां ज्ञान इंद्रियां तों पहुंच है बिल्कुल अपहुंच है कोई शक नहीं है उहदे तक पहुंचिया नहीं जा सकता उहनूं अगम कहिंदे आ अगोचर कहिंदे आ। पर जिहड़ा माया दे विचों रब नूं लभण तुरिया है उहदे लई अगोचर ही है परमात्मा। जिहड़ा माया दे विचों परमात्मा नूं लभण तुरिया है ना उहदे लई अगम ही है परमात्मा। पर जेकर कोई मनुख सुरत दे नाल गुरू दे राही परमात्मा जी नूं देखण दा जतन करे ते उह देख सकदा है उह देख सकदा है। ਇਹ ਰਮਜ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਚ ਦੱਸੀ ਹੈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪਿੱਖ ਹੈ ਅੱਖੀ। ਜੋ ਅੱਖਾਂ ਨਾਲ ਦੇਖਦੇ ਨੇ ਨਾ ਉਹੀ ਉਹ ਬੋਲਦੇ ਨੇ। ਜਬ ਦੇਖਾਂ ਤਬ ਗਾਵਾਂ ਮੈਂ ਪਰਮਾਤਮਾ ਨੂੰ ਦੇਖਿਆ ਤੇ ਉਹਨੂੰ ਗਾ ਰਿਹਾ। ਦੇਖੋ ਕਿੱਡੇ ਪਿਆਰੇ ਬਚਨ ਨੇ। ਇਹਦਾ ਮਤਲਬ ਪ੍ਰਮਾਤਮਾ ਤੱਕ ਗਮਤਾ ਹੋ ਸਕਦੀ ਹੈ, ਪਹੁੰਚ ਹੋ ਸਕਦੀ ਹੈ। ਇੱਕ ਸਵਾਲ ਆਪ ਸੰਗਤ ਦੇ ਸਨਮੁਖ ਰੱਖਾਂ, ਕੋਈ ਮਨੁੱਖ ਪ੍ਰਮਾਤਮਾ ਤੱਕ ਪਹੁੰਚ ਨਹੀਂ ਸਕਦੇ ਤਾਂ ਫਿਰ ਇਤਨੇ ਧਰਮ ਕਰਮ ਇਹ ਕਿਉਂ ਕਰਨੇ ਨੇ ਭਾਈ? ਜੇਕਰ ਰੱਬ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ ਫਿਰ ਇਤਨੇ ਧਰਮ ਕਰਮਾਂ ਦੀ ਲੋੜ ਕੀ ਹੈ? ਸਵੇਰੇ ਉੱਠਦੇ ਹਾਂ, ਬਾਣੀ ਪੜ੍ਹਦੇ ਹਾਂ, ਸ਼ਾਮੀ ਬਾਣੀ ਪੜ੍ਹਦੇ ਹਾਂ, ਸਾਰਾ ਦਿਨ ਬਾਣੀ ਦੇ ਨਾਲ ਜਿਉਂਦੇ ਹਾਂ ਅਸੀਂ, ਤੇ ਜੇ ਰੱਬ ਨੂੰ ਮਿਲਣਾ ਹੀ ਨਹੀਂ ਤੇ ਫਿਰ ਇੰਨੇ ਧਰਮ ਕਰਮ ਦੀ ਲੋੜ ਕੀ ਹੈ? ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਧਰਮ ਕਰਮ ਗੁਰੂ ਤੋਂ ਵੀ ਹੋਣੇ ਨੇ ਨਾ ਉਹਨਾਂ ਰਾਹੀਂ ਰੱਬ ਨਾਲ ਨਹੀਂ ਮਿਲਿਆ ਜਾ ਸਕਦਾ, ਪਰ ਜਿਹੜੇ ਧਰਮ ਕਰਮ ਗੁਰੂ ਨਾਲ ਲਵਰੇਜ਼ ਨੇ, ਗੁਰੂ ਨੂੰ ਮਿਲ ਕੇ ਕੀਤੇ ਜਾਂਦੇ ਨੇ, ਗੁਰੂ ਦੇ ਗਿਆਨ ਦੇ ਰਾਹੀਂ ਕੀਤੇ ਜਾਂਦੇ ਨੇ, ਉਸ ਰਾਹੀਂ ਰੱਬ ਨੂੰ ਮਿਲਿਆ ਜਾ ਸਕਦਾ। ਇਸੇ ਕਰਕੇ ਬਾਬਾ ਕਬੀਰ ਜੀ ਨੇ ਕਿਹਾ ਸੀ ਨਾ, ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ। ਕਹਿੰਦੇ ਹੁਣ ਮੈਂ ਅੱਖਾਂ ਦੇ ਨਾਲ ਰੱਬ ਨੂੰ ਦੇਖ ਰਿਹਾ ਤੇ ਰੱਬ ਤੋਂ ਬਿਨਾਂ ਮੈਨੂੰ ਦਿਸ ਹੀ ਕੁਝ ਨਹੀਂ ਰਿਹਾ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਕਹਿੰਦੇ ਹੁਣ ਮੇਰੀਆਂ ਸੁਰਤ ਦੀਆਂ ਅੱਖਾਂ ਵਿੱਚ ਪਰਮਾਤਮਾ ਦਾ ਪਿਆਰ ਪੈ ਗਿਆ, ਹੁਣ ਪਰਮਾਤਮਾ ਤੋਂ ਬਿਨਾਂ ਕੁਝ ਦਿਸਦਾ ਹੀ ਨਹੀਂ। ਇਹਦਾ ਮਤਲਬ ਪਰਮਾਤਮਾ ਹੈ, ਉਹਦੇ ਤੱਕ ਪਹੁੰਚ ਹੋ ਸਕਦੀ ਹੈ, ਇਹ ਸਪਸ਼ਟ ਕੀਤਾ ਹੈ ਬਾਣੀ ਨੇ, ਇਹ ਪ੍ਰੂਫ ਦਿੱਤੇ ਨੇ ਬਾਣੀ ਨੇ। ਪਰ ਸਤਿਗੁਰ ਕਹਿੰਦੇ ਗੁਰੂ ਤੱਕ ਪਹੁੰਚ ਕੇ ਇਹ ਗੱਲ ਹੋ ਸਕਦੀ ਹੈ, ਮਨਮੁਖ ਨਹੀਂ ਪਹੁੰਚ ਸਕਦਾ। ਆ ਜਿਹੜੇ ਸਿੱਧ ਸਮਾਧੀਆਂ ਲਾ ਕੇ ਬੈਠੇ ਨੇ ਨਾ ਪਾਤਸ਼ਾਹ ਮਹਾਰਾਜ ਜੀ, ਕਹਿੰਦੇ ਇਹ ਝਗੜਾ ਕਰੀ ਬੈਠੇ ਨੇ ਵੀ ਇਹਨਾਂ ਅੱਖਾਂ ਰਾਹੀਂ ਸ਼ਾਇਦ ਰੱਬ ਲੱਭ ਜਾਏ। ਸਤਿਗੁਰ ਕਹਿੰਦੇ ਝਗੜਾ ਹੀ ਲੱਭੇਗਾ, ਰੱਬ ਨਹੀਂ ਲੱਭੇਗਾ।
1: ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਝਗੜ ਨਬੇਰੈ।
0: ਅੰਤਰ ਜੋਤ ਸ਼ਬਦ ਧੁਨ ਜਾਗੈ, ਅੰਤਰ ਜੋਤ ਜਿਹੜੀ ਹੈ ਨਾ ਉਹ ਸ਼ਬਦ ਰਾਹੀਂ ਹੀ ਜਾਗਦੀ ਹੈ। ਗੁਰ ਕੀ ਸਾਖੀ ਜਾਗੀ ਤਾਂ ਚੰਚਲ ਮਤ ਤਿਆਗੀ। ਗੁਰੂ ਦੇ ਸਿੱਖਿਆ ਦੇ ਰਾਹੀਂ ਅੰਤਰ ਆਤਮਾ ਜਾਗਦਾ ਹੈ। ਜਿਹੜਾ ਸੁੱਤਾ ਪਿਆ ਮਨ ਹੈ ਨਾ ਮਾਇਆ ਦੇ ਵਿੱਚ, ਸਤਿਗੁਰ ਕਹਿੰਦੇ ਜਾਗਦਾ ਕਦੋਂ ਹੈ? ਜਦੋਂ ਗੁਰੂ ਦੀ ਸਿੱਖਿਆ ਮਿਲਦੀ ਹੈ। ਮਨੁੱਖ ਬਥੇਰੀਆਂ ਥੰਮੀਆਂ ਦੇ ਰਿਹਾ ਹੈ ਵੀ ਮਨ ਟਿਕ ਜਾਏ, ਧਿਆਨ ਟਿਕ ਜਾਏ, ਸਹਿਜ ਮਿਲ ਜਾਏ, ਪਰ ਸਹਿਜ ਮਿਲੇ ਕਿਵੇਂ? ਕਿਉਂਕਿ ਸਹਿਜ ਤਾਂ ਗੁਰੂ ਦੇ ਗਿਆਨ ਨੇ ਦੇਣਾ ਸੀ, ਪਰ ਅਸੀਂ ਸਹਿਜ ਲੱਭ ਹੋਰ ਪਾਸਿਓਂ ਰਹੇ ਹਾਂ। ਤਾਂ ਸਤਿਗੁਰ ਕਹਿੰਦੇ ਇਵੇਂ ਗੱਲ ਨਹੀਂ ਬਣਨੀ। ਜਿੰਨਾ ਚਿਰ ਗੁਰੂ ਦੇ ਸ਼ਬਦ ਨਾਲ ਜੁੜਦਾ ਨਹੀਂ ਉਨਾ ਚਿਰ ਅੰਦਰਲੀ ਜੋਤ ਜਾਗ੍ਰਿਤ ਨਹੀਂ ਹੋਣੀ। ਅੰਦਰਲਾ ਤੇਰਾ ਅੰਤਰ ਆਤਮਾ ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਹ ਜਿਹੜੀ ਜੋਤ ਸਰੂਪ ਹੈ ਨਾ, ਉਹ ਜਿਹੜਾ ਮੂਲ ਹੈ, ਉਹ ਉਨਾ ਚਿਰ ਪ੍ਰਗਟ ਨਹੀਂ ਹੋਏਗਾ ਜਿੰਨਾ ਚਿਰ ਗੁਰੂ ਜੀ ਦੇ ਨਾਲ ਅਸੀਂ ਜੁੜਾਂਗੇ ਨਹੀਂ ਜੀ।
1: ਸੁਰ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਿਲ ਅਪਾਰਾ।
0: ਨਾਥ ਹੈ ਨਾ ਪਰਮਾਤਮਾ, ਨੱਥਣ ਵਾਲਾ ਆਪ ਨਾਥ, ਨਾਥੀ ਸਭ ਜਾਕੀ। ਉਹ ਪਰਮਾਤਮਾ ਨੇ ਸੁਰ ਨਾਲ ਸ੍ਰੇਸ਼ਟ ਦੇਵਤੇ ਵੀ ਆਪਣੇ ਨੱਥ ਵਿੱਚ ਕੀਤੇ ਹੋਏ ਨੇ। ਨੱਕ ਨੱਥ ਖਸਮ ਹੱਥ, ਖਸਮ ਦੇ ਹੱਥ ਵਿੱਚ ਨੱਥ ਹੈ ਨਾ। ਆ ਸਮੁੱਚੀ ਸ੍ਰਿਸ਼ਟੀ, ਸਮੁੱਚਾ ਬ੍ਰਹਿਮੰਡ ਪਰਮਾਤਮਾ ਜੀ ਦੇ ਨਾਲ ਹੀ ਚੱਲ ਰਿਹਾ ਹੈ, ਉਹਨਾਂ ਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ। ਸੁਰ ਨਰ ਨਾਥ ਬੇਅੰਤ, ਪਰਮਾਤਮਾ ਜੀ ਦਾ ਕੋਈ ਅੰਤ ਨਹੀਂ, ਅਜੋਨੀ ਜੂਨਾਂ ਤੋਂ ਰਹਿਤ ਨਹੀਂ। ਸੱਚੈ ਮਹਿਲ ਅਪਾਰਾ, ਪਾਤਸ਼ਾਹ ਜੀ ਕਹਿੰਦੇ ਉਹਦਾ ਮਹਿਲ ਜਿਹੜਾ ਸੱਚਾ ਹੈ ਨਾ, ਉਹ ਅਪਾਰ ਹੈ। ਅਪਾਰ ਨੂੰ ਅਸੀਂ ਇਸ ਢੰਗ ਨਾਲ ਸਮਝ ਸਕਦੇ ਹਾਂ ਵੀ ਉਸ ਮਹਿਲ ਵਰਗਾ ਕੋਈ ਦੂਜਾ ਮਹਿਲ ਹੀ ਹੈ ਨਹੀਂ। ਅਪਾਰ, ਪਾਰ ਇੱਕ ਚੀਜ਼ ਹੁੰਦੀ ਹੈ ਨਾ, ਪਾਰ ਪਾਰ, ਜਿਵੇਂ ਤੁਹਾਡੇ ਕੋਲ ਤਾਂਬਾ ਹੈ, ਤਾਂਬੇ ਤੋਂ ਪਾਰ ਕੀ ਹੈ? ਚਾਂਦੀ ਹੈ, ਭਾਵ ਕੀਮਤ ਵੱਧ ਗਈ। ਚਾਂਦੀ ਤੋਂ ਪਾਰ ਕੀ ਹੈ? ਸੋਨਾ ਹੈ। ਸੋਨੇ ਤੋਂ ਪਾਰ ਕੀ ਹੈ? ਹੀਰਾ ਹੈ। ਹੀਰੇ ਤੋਂ ਪਾਰ ਵੀ ਕੋਈ ਮਾਣਕ ਆ ਜਾਣਗੇ, ਰਤਨ ਆ ਜਾਣਗੇ, ਇਹ ਸਭ ਇੱਕ ਦੂਜੇ ਤੋਂ ਪਾਰ ਨੇ। ਪਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰਮਾਤਮਾ ਦਾ ਮਹਿਲ ਅਪਾਰ ਹੈ, ਭਾਵ ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ, ਉਹਦੇ ਘਰ ਵਰਗਾ ਕੋਈ ਦੂਜਾ ਨਹੀਂ, ਉਹਦੇ ਦਰ ਵਰਗਾ ਕੋਈ ਦੂਜਾ ਨਹੀਂ। ਇਸੇ ਕਰਕੇ ਪਾਤਸ਼ਾਹ ਜੀ ਹੈਰਾਨ ਹੋ ਕੇ ਪੁੱਛ ਰਹੇ ਸਨ ਨਾ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ ਜਿਤਵੇ ਸਰਬ ਸੰਭਾਲੇ। ਇਹ ਪਾਤਸ਼ਾਹ ਜੀ ਉਹ ਕਿਹੋ ਜਿਹਾ ਤੇਰਾ ਦਰ ਹੋਏਗਾ, ਕਿਹੋ ਜਿਹਾ ਘਰ ਹੋਏਗਾ? ਕਹਿਣ ਤੋਂ ਭਾਵ ਕੇਵਲ ਇੰਨਾ ਹੀ ਹੈ, ਸੱਚ ਹੈ ਮਹਿਲ ਅਪਾਰਾ, ਪਰਮਾਤਮਾ ਜੀ ਤੇਰਾ ਮਹਿਲ, ਤੇਰਾ ਘਰ ਅਪਾਰ ਹੈ, ਜਿਹੜਾ ਸੱਚਾ ਘਰ ਹੈ। ਸਤਿਗੁਰੂ ਜੀ ਨੇ ਜੋ ਬਚਨ ਪਿਛਲੇ ਪਦੇ ਦੇ ਅੰਦਰ ਵਿਚਾਰੇ ਨੇ ਨਾ ਆਪਾਂ, ਵੀ ਸਤਿਗੁਰੂ ਝਗੜ ਨਵੇਰਾ, ਸਿੱਧ ਸਮਾਧ ਤੇ ਸਮਾਧੀਆਂ ਲਾ ਰਹੇ ਨੇ, ਅੱਜ ਵੀ ਲੋਕ ਸਮਾਧੀਆਂ ਲਾ ਕੇ ਬੈਠ ਰਹੇ ਨੇ, ਪਰ ਝਗੜਾ ਨਹੀਂ ਨਿਬੜ ਰਿਹਾ। ਤਾਂ ਗੁਰੂ ਜੀ ਕਹਿੰਦੇ ਜਿੰਨਾ ਚਿਰ ਮਨ ਦੇ ਨਾਲ ਤੂੰ ਆਪ ਲੜੀ ਜਾਏਗਾ ਨਾ, ਉਨਾ ਚਿਰ ਝਗੜਾ ਤੇਰਾ ਮਿਟਣਾ ਨਹੀਂ। ਭਾਈ ਝਗੜਾ ਕਦੋਂ ਮਿਟੇਗਾ? ਜਦੋਂ ਸਤਿਗੁਰੂ ਨੂੰ ਵਿੱਚ ਪਾਏਗਾ। ਇਹ ਤੇਰਾ ਮਨ ਜਿਹੜਾ ਟਿਕਦਾ ਨਹੀਂ ਨਾ, ਇਹ ਗੁਰੂ ਨੇ ਟਿਕਾਉਣਾ। ਕਿਉਂਕਿ ਗੁਰੂ ਗਿਆਨ ਬਖਸ਼ਿਸ਼ ਕਰਦਾ ਹੈ ਤੇ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਨੇ ਹੀ ਮਨ ਨੂੰ ਬੰਨਣਾ ਹੈ, ਗਿਆਨ ਨੇ ਹੀ ਮਨ ਨੂੰ ਟਿਕਾਉਣਾ ਹੈ। ਜਿਉਂ ਮੰਦਰ ਕਉ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਨਹਿ ਅਸਥੰਮਣ। ਅਸਲ ਦੇ ਵਿੱਚ ਨਾ ਅਸੀਂ ਮਾਇਆ ਦੇ ਇਸ ਪਸਾਰੇ ਦੇ ਵਿੱਚੋਂ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਤਿਗੁਰੂ ਜੀ ਨੇ ਕਿਹਾ ਵੀ ਮਾਇਆ ਡੋਲਣੀ ਹੈ। ਕਬੀਰ ਮਾਇਆ ਡੋਲਣੀ, ਜਿਹੜੀ ਆਪ ਹੀ ਡੋਲਦੀ ਹੈ ਉਹ ਤੁਹਾਡੇ ਮਨ ਨੂੰ ਕਿਵੇਂ ਸਹਾਰਾ ਦੇਗੀ? ਮਨੁੱਖ ਸੋਚਦਾ ਵੀ ਸ਼ਾਇਦ ਵੱਡਾ ਘਰ ਪਾਲਾਂ ਤੇ ਤਾਂ ਮਨ ਟਿਕ ਜਾਏਗਾ, ਖੁਸ਼ ਹੋ ਜਾਏਗਾ। ਵੱਡੀ ਕਾਰ ਲੈ ਲਾਂ ਤਾਂ ਮਨ ਟਿਕ ਜਾਏਗਾ, ਮਨ ਖੁਸ਼ ਹੋ ਜਾਏਗਾ। ਪਰ ਕੌਣ ਸਮਝਾਵੇ ਕਿ ਇਹ ਮਾਇਆ ਦੇ ਜਿਹੜੇ ਜਿੰਨੇ ਮਹਿਲ ਨੇ, ਮਾਇਆ ਦੇ ਜਿੰਨੇ ਆਸਰੇ ਨੇ, ਮਨ ਨੂੰ ਟਿਕਾ ਨਹੀਂ ਸਕਦੇ। ਮਨ ਨੂੰ ਟਿਕਾਉਣ ਦੇ ਲਈ ਤੇ ਗੁਰੂ ਦੇ ਗਿਆਨ ਦੀ ਲੋੜ ਹੈ, ਔਰ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੈ ਤੇ ਗੁਰਬਾਣੀ ਨੂੰ ਪੜ੍ਹਨਾ ਤੇ ਸਮਝਣਾ ਤੇ ਵਿਚਾਰਨਾ ਪਏਗਾ। ਭਾਈ, ਇਸ ਵਿਚਾਰ ਤੋਂ ਬਿਨਾਂ ਇਹ ਮਨ ਟਿਕਣਾ ਨਹੀਂ। ਜਿੰਨਾ ਮਰਜ਼ੀ ਯਤਨ ਕਰ ਲਓ, ਔਰ ਬਥੇਰਿਆਂ ਨੇ ਯਤਨ ਕੀਤੇ, ਆ ਸਿੱਧ ਸਮਾਧ ਸਾਰੇ ਝਗੜੇ ਕਰਦੇ ਰਹੇ ਵੀ ਸ਼ਾਇਦ ਮਨ ਟਿਕ ਜਾਏ, ਸ਼ਾਇਦ ਮਨ ਟਿਕ ਜਾਏ। ਪਰ ਸਤਿਗੁਰ ਕਹਿੰਦੇ ਸਤਿਗੁਰ ਝਗੜ ਨਿਬੇੜੈ, ਪਰਮਾਤਮਾ ਤੋਂ ਬਿਨਾਂ ਕੋਈ ਝਗੜਾ ਨਿਬੇੜ ਨਹੀਂ ਸਕਦਾ, ਗੁਰੂ ਤੋਂ ਬਿਨਾਂ ਕੋਈ ਝਗੜਾ ਨਿਬੇੜ ਨਹੀਂ ਸਕਦਾ ਹੈ ਜੀ।
1: ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ।
0: ਹੇ ਨਾਨਕ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਕਰ ਰਹੇ ਨੇ, ਸਹਿਜ ਮਿਲੇ ਜਗ ਜੀਵਨ। ਸਹਿਜ ਤੋਂ ਭਾਵ ਕੀ ਹੈ? ਜਾਗਿਆ ਹੋਇਆ ਮਨ, ਟਿਕਿਆ ਹੋਇਆ ਮਨ, ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਦੇ ਵਿੱਚ ਟਿਕਿਆ ਹੋਇਆ ਮਨ। ਸਹਿਜ ਅਵਸਥਾ, ਤੁਰਿਆ ਅਵਸਥਾ ਜਿਹਨੂੰ ਬਾਣੀ ਨੇ ਨਾਂ ਦਿੱਤਾ ਹੈ, ਉਸ ਟਿਕੇ ਹੋਏ ਮਨ ਦੇ ਵਿੱਚ ਹੀ ਪਰਮਾਤਮਾ ਜੀ ਪ੍ਰਗਟ ਹੁੰਦੇ ਨੇ। ਸਹਿਜ ਮਿਲੇ ਜਗ ਜੀਵਨ, ਜਿਹੜੇ ਜਗਤ ਦੇ ਜੀਵਨ ਨੇ, ਜਿਹਨੂੰ ਪਾਤਸ਼ਾਹ ਜੀ ਨੇ ਰਹਾਉ ਵਾਲੇ ਬੰਦ ਅੰਦਰ ਕਿਹਾ ਸੀ, ਪ੍ਰੀਤਮ ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਇਸ ਕਰਕੇ ਤੂੰ ਵਿਸਰਨਾ। ਉਹ ਪ੍ਰੀਤਮ ਸਹਿਜ ਦੀ ਅਵਸਥਾ ਵਿੱਚ ਟਿਕਦਾ ਹੈ। ਸਤਿਗੁਰੂ ਜੀ ਨੇ ਸਮੁੱਚੇ ਸ਼ਬਦ ਦੇ ਅੰਦਰ ਇਹ ਜ਼ਿਕਰ ਕੀਤਾ ਹੈ, ਭਾਈ ਜੇਕਰ ਇਸ ਮਨ ਨੂੰ ਪਰਮਾਤਮਾ ਦਾ ਅੰਤ ਪਾਉਣ ਲਈ ਤੋਰੇਗਾ ਨਾ, ਤੇ ਅੰਤ ਪੈਣਾ ਨਹੀਂ। ਦੂਜੀ ਗੱਲ, ਜੇਕਰ ਸਿੱਧਾ ਵਾਂਗੂ ਸਮਾਧੀਆਂ ਲਾ ਕੇ ਝਗੜਾ ਕਰਦਾ ਰਹੇਗਾ, ਇਹਨਾਂ ਅੱਖਾਂ ਨਾਲ ਤੱਕਣ ਦਾ ਯਤਨ ਕਰੇਗਾ, ਤਾਂ ਵੀ ਮਨ ਟਿਕਣਾ ਨਹੀਂ। ਬੜੇ ਯਤਨ ਹੋ ਰਹੇ ਨੇ, ਪਰ ਸਤਿਗੁਰੂ ਕਹਿੰਦੇ ਗੁਰੂ ਦੇ ਗਿਆਨ ਤੋਂ ਬਿਨਾਂ ਮਨ ਟਿਕਣਾ ਨਹੀਂ, ਤੇ ਟਿਕਣ ਤੋਂ ਬਿਨਾਂ ਜਗ ਜੀਵਨ ਮਿਲਣਾ ਨਹੀਂ। ਇਸ ਕਰਕੇ ਮਨ ਨੂੰ ਟਿਕਾਉਣਾ ਜ਼ਰੂਰੀ ਹੈ, ਤੇ ਮਨ ਗੁਰੂ ਦੇ ਗਿਆਨ ਰਾਹੀਂ ਹੀ ਟਿਕੇਗਾ। ਕਿਉਂਕਿ ਮਨ ਦੇ ਬਾਰੇ ਇਹ ਵਿਚਾਰ ਹੈ ਨਾ ਵਿਦਵਾਨਾਂ ਦੀ ਕਿ ਮਨ ਕੀ ਹੈ? ਸੰਕਲਪ ਤੇ ਵਿਕਲਪ, ਵਿਚਾਰ ਹੀ ਹੈ ਨਾ ਮਨ, ਵਿਚਾਰਾਂ ਦਾ ਸਮੂਹ ਮਨ ਹੈ। ਤਾਂ ਮਨ ਸਥੂਲ ਚੀਜ਼ ਦੇ ਨਾਲ ਨਹੀਂ ਟਿਕ ਸਕਦਾ।

ਉਹ ਬੈਠ ਕੇ ਬੱਚਾ ਪੜ੍ਹਨਾ ਸ਼ੁਰੂ ਕਰ ਦੇਗਾ। ਜਿਹੜਾ ਮਨ ਨੂੰ ਧੱਕੇ ਨਾਲ ਸਮਾਧੀਆਂ ਵੱਲ ਤੋਰੀ ਫਿਰਦਾ ਹੈ ਨਾ, ਸਤਿਗੁਰ ਕਹਿੰਦੇ ਇਹ ਪਰਮਾਤਮਾ ਨਹੀਂ ਪ੍ਰਾਪਤ ਹੋਣਾ ਤੇ ਨਾ ਹੀ ਇਹ ਮਨ ਟਿਕਣਾ ਹੈ। ਮਨ ਟਿਕਦਾ ਹੈ ਗੁਰੂ ਦੇ ਗਿਆਨ ਦੇ ਨਾਲ, ਗੁਰ ਕੀ ਸਾਖੀ ਜਾਗੀ, ਗੁਰੂ ਦੀ ਸਿੱਖਿਆ ਦੇ ਨਾਲ ਇਹ ਮਨ ਜਾਗਦਾ ਹੈ ਮਾਇਆ ਦੀ ਨੀਂਦ ਵਿੱਚੋਂ। ਤਾਂ ਚੰਚਲ ਮਤ ਤਿਆਗੀ, ਜਿਹੜਾ ਮਨ ਚੰਚਲ ਹੋਇਆ ਫਿਰਦਾ ਸੀ ਨਾ ਕਦੇ ਇੱਧਰ ਕਦੇ ਉੱਧਰ, ਸਤਿਗੁਰ ਕਹਿੰਦੇ ਉਹ ਤਿਆਗ ਦਿੰਦਾ ਹੈ ਸਭ ਕੁਝ, ਟਿਕ ਜਾਂਦਾ ਹੈ। ਤਾਂ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਅੱਜ ਦੇ ਸਮੁੱਚੇ ਸ਼ਬਦ ਦੇ ਰਾਹੀਂ, ਮੁੱਖ ਵਾਕ ਦੇ ਰਾਹੀਂ, ਭਾਈ ਪਰਮਾਤਮਾ ਨੂੰ ਨਿਮਰਤਾ ਦੇ ਵਿੱਚ ਰਹਿ ਕੇ ਔਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਅੰਤ ਪੌਣ ਤੁਰਾਂਗੇ ਅੰਤ ਮਿਲਣਾ ਨਹੀਂ, ਆਖਰ ਨੂੰ ਆਪਣਾ ਆਪ ਅੰਤ ਆਪ ਹੀ ਹੋ ਜਾਣਾ, ਇੱਕ ਦਿਨ ਸਵਾਸ ਚਲੇ ਜਾਣੇ ਹੈ ਨਾ। ਤਾਂ ਬ੍ਰਹਮਾ ਜੀ ਨੇ ਵੀ ਇਹੀ ਕੁਝ ਕੀਤਾ ਸੀ, ਅੰਤ ਪੌਣ ਤੁਰੇ, ਅਖੀਰ ਨੂੰ ਆਪਣਾ ਅੰਤ ਹੋ ਗਿਆ, ਪਰ ਜਿਹਦਾ ਅੰਤ ਪਾਉਣਾ ਸੀ ਉਹ ਮਿਲਿਆ ਨਹੀਂ। ਆਪਣਾ ਅੰਤ ਪਵਾ ਆਏ ਪਰ ਜਿਹਦਾ ਅੰਤ ਪਾਉਣ ਤੁਰੇ ਸੀ ਉਹ ਮਿਲਿਆ ਨਹੀਂ। ਇਸ ਕਰਕੇ ਗੁਰਮਤਿ ਨੇ ਇੱਕ ਗੱਲ ਦੱਸੀ ਹੈ, ਭਾਈ ਅੰਤ ਨਹੀਂ ਪਾਇਆ ਜਾ ਸਕਦਾ, ਪਰ ਹਾਂ ਅਭੇਦ ਹੋਇਆ ਜਾ ਸਕਦਾ, ਪਰਮਾਤਮਾ ਵਿੱਚ ਸਮਾਇਆ ਜਾ ਸਕਦਾ ਹੈ। ਬੂੰਦ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਪਰ ਬੂੰਦ ਸਮੁੰਦਰ ਦੇ ਵਿੱਚ ਸਮਾ ਜ਼ਰੂਰ ਸਕਦੀ ਹੈ। ਤਾਂ ਵਾਜ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਚਨ ਕੀਤੇ ਉਹਦਾ ਸੰਖੇਪ ਆਪ ਸੰਗਤ ਦੇ ਨਾਲ ਵਿਚਾਰ ਦਰਸ਼ਨ ਕੀਤਾ ਹੈ ਕਿ ਕੇਵਲ ਨਿਮਰਤਾ ਵਿੱਚ ਰਹਿ ਕੇ ਗੁਰੂ ਦੇ ਗਿਆਨ ਦੇ ਰਾਹੀਂ ਪਰਮਾਤਮਾ ਦਾ ਅੰਤ ਪਾਇਆ ਨਹੀਂ ਜਾ ਸਕਦਾ। ਪਰਮਾਤਮਾ ਦਾ ਅੰਤ ਪਾਉਣ ਵਾਲੇ ਬਹੁਤ ਨੇ, ਪਰ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ। ਕੇਵਲ ਵਿਚਾਰ ਦੇ ਰਾਹੀਂ, ਸ਼ਬਦ ਦੇ ਰਾਹੀਂ ਮਨ ਅਭੇਦ ਹੋ ਸਕਦਾ ਹੈ ਪਰਮਾਤਮਾ ਵਿੱਚ। ਆਓ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਉਹਦੇ

ਹੈ। ਸੁਪਨੇ ਦੇ ਵਿੱਚ ਵੀ ਪੈਸੇ ਨੂੰ ਛੱਡਦੇ ਨੇ, ਇੰਨਾ ਮਾਇਆ ਦੇ ਨਾਲ ਪਿਆਰ ਪਿਆ ਹੋਇਆ। ਉਹ ਇੱਕ ਫਕੀਰ ਦੇ ਕੋਲ ਆਇਆ ਨਾ ਸੱਜਣ, ਤੇ ਕਹਿਣ ਲੱਗਾ, ਫਕੀਰ ਜੀ ਵੀ ਮੈਨੂੰ ਰਾਤ ਨੂੰ ਸੁਪਨਾ ਆਇਆ, ਤੇ ਸੁਪਨੇ ਦੇ ਵਿੱਚ ਮੇਰੇ ਕੋਲ ਮਾਇਆ ਦੀ ਢੇਰੀ ਸੀ, ਪੈਸਿਆਂ ਦਾ ਢੇਰ ਲੱਗਾ ਸੀ। ਤਾਂ ਫਕੀਰ ਜੀ ਕਹਿੰਦੇ, ਫਿਰ ਕੀ ਗੱਲ ਹੋਈ? ਕਹਿੰਦੇ, ਹੋਇਆ ਇੰਜ ਵੀ ਹਨੇਰੀ ਆਈ ਤੇ ਪੈਸੇ ਉੱਡ ਗਏ। ਫਕੀਰ ਜੀ ਮੇਰੀ ਅਰਦਾਸ ਕਰੋ ਵੀ ਜਿਹੜਾ ਮੇਰਾ ਸੁਪਨਾ ਹੈ ਨਾ, ਇਹਦਾ ਕੋਈ ਹੱਲ ਕਰੋ। ਫਕੀਰ ਜੀ ਕਹਿੰਦੇ, ਅਰਦਾਸ ਕਰ ਦਿੰਦੇ ਹਾਂ, ਪਰ ਅਰਦਾਸ ਕਰਨੀ ਕਿਹੜੀ ਹੈ? ਕਹਿੰਦੇ, ਅਰਦਾਸ ਇਹ ਕਰਨੀ ਹੈ ਵੀ ਸੁਪਨਾ ਆਵੇ ਜ਼ਰੂਰ, ਮਾਇਆ ਦੇ ਢੇਰੀ ਹੋਵੇ ਜ਼ਰੂਰ, ਪਰ ਹਨੇਰੀ ਨਾ ਚੱਲੇ, ਹਨੇਰੀ ਨਾ ਚੱਲੇ। ਤਾਂ ਪਾਤਸ਼ਾਹ ਜੀ ਕਹਿੰਦੇ, ਇੱਕ ਹੈ ਸੁਪਨੇ ਦਾਮ ਨਾ ਛੱਡੇ, ਕਈ ਸੁਪਨੇ ਵਿੱਚ ਵੀ ਮਾਇਆ ਨੂੰ ਨਹੀਂ ਛੱਡਦੇ, ਸੁਪਨੇ ਵਿੱਚ ਵੀ ਨਹੀਂ ਛੱਡਦੇ। ਤਾਂ ਜਿਹੜੀ ਸੁਪਨੇ ਵਿੱਚ ਨਹੀਂ ਨਾ ਛੱਡੀ ਜਾਂਦੀ, ਉਹ ਫਿਰ ਜਿਉਂਦਿਆਂ ਜੀ ਛੱਡ ਜਾਂਦੀ ਹੈ ਭਾਈ। ਤਾਂ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਸਰਬੇ ਜੋਏ ਅਗੱਛਮੀ, ਇਹ ਜਿਹੜੀ ਅਗੱਛਮੀ ਹੈ ਨਾ, ਜਿਹਨੂੰ ਸਮਝੀ ਬੈਠਾ ਤੂੰ ਅਗੱਛਮੀ, ਵੀ ਇਹ ਨਹੀਂ ਚੱਲਣੀ, ਇਹ ਮੇਰੇ ਕੋਲ ਹੀ ਰਹਿਣੀ ਹੈ। ਸਤਿਗੁਰੂ ਕਹਿੰਦੇ, ਤੂੰ ਜਾ ਤੇ ਸਹੀ, ਇਹਨੇ ਹੋਰ ਖਸਮ ਬਣਾ ਲੈਣਾ ਭਾਈ, ਇਹ ਮਾਇਆ ਦੇ ਰੂਪ ਜਿਹੇ ਨੇ, ਤਰਲ ਹੈ ਨਾ ਮਾਇਆ, ਚੰਚਲ ਹੈ ਮਾਇਆ। ਤਾਂ ਸਤਿਗੁਰੂ ਕਹਿੰਦੇ, ਸਰਬੇ ਜੋਏ ਅਗੱਛਮੀ ਦੁੱਖ ਘਨੇਰੋ ਆਥ, ਇਹਦਾ ਦੁੱਖ ਬੜਾ ਵੱਡਾ ਹੈ। ਮਾਇਆ ਨੂੰ ਇਕੱਲਾ ਆਪਾਂ ਪੈਸੇ ਦੇ ਰੂਪ ਵਿੱਚ ਨਾ ਸਮਝੀਏ, ਉਹ ਹਰ ਇੱਕ ਚੀਜ਼ ਮਾਇਆ ਜਿਹੜੀ ਰੱਬ ਤੋਂ ਸਾਨੂੰ ਦੂਰ ਕਰਦੀ ਹੈ। ਮਾਇਆ ਦਾ ਰੂਪ ਅਨੇਕ ਤਰ੍ਹਾਂ ਦਾ ਹੈ, ਇਹ ਕਦੇ ਕਾਮ ਦੇ ਰੂਪ ਵਿੱਚ ਵਿਆਪਦੀ ਹੈ, ਕਦੇ ਕ੍ਰੋਧ ਦੇ ਰੂਪ ਵਿੱਚ ਵਿਆਪਦੀ ਹੈ, ਕਦੇ ਲੋਭ ਦੇ ਰੂਪ ਵਿੱਚ ਵਿਆਪਦੀ ਹੈ। ਸਤਿਗੁਰੂ ਕਹਿੰਦੇ ਨੇ ਨਾ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਅੰਕਜ ਸਹਿਓ ਸੀਸ। ਉਹ ਹਾਥੀ ਭਰਮ ਚ ਪੈ ਗਿਆ, ਕਾਮ ਸਵਾਏ ਗੱਜ ਵਸ ਭਰਿਓ ਮਨ ਬੌਰਾ ਰੇ, ਕਾਮ ਦੇ ਸਵਾਰਥ ਕਰਕੇ ਉਹ ਜਿਹੜੀ ਹਸਤਨੀ ਸੀ ਨਾ ਕਾਗਜ਼ ਦੀ ਬਣਾਈ ਹੋਈ, ਉਹਦੇ ਵੱਲ ਤੁਰ ਪਿਆ, ਕਿਉਂਕਿ ਮਾਇਆ ਦਾ ਰੂਪ ਹੈ ਨਾ ਇਹ, ਵੀ ਮਾਇਆ ਮੋਹਦੀ ਹੈ, ਮੋਹਣੀ। ਤੂੰ ਜਦੋਂ ਤੁਰ ਪਿਆ ਤੇ ਫਿਰ ਡਿੱਗ ਪਿਆ ਖਾਲ ਦੇ ਵਿੱਚ, ਤੇ ਫਿਰ ਸਿਰ ਦੇ ਉੱਤੇ ਕੁੰਡੇ ਪਏ, ਅੰਕਸ਼ ਸਹਿਓ ਸੀਸ, ਸਿਰ ਦੇ ਉੱਤੇ ਫਿਰ ਇਹ ਡੰਡੇ ਸਹਾਰਦਾ, ਚੋਟਾਂ ਸਹਾਰਦਾ। ਇਹਨੂੰ ਕਹਿੰਦੇ ਨੇ ਪਾਤਸ਼ਾਹ ਜੀ, ਸਰਬੇ ਜੋਏ ਅਗੱਛਮੀ ਦੁੱਖ ਘਨੇਰੋ ਆਥ, ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਬੌਰਾ ਰੇ, ਲੀਨੀ ਹਾਥ ਪਸਾਰ। ਬਾਂਦਰ ਨੇ ਹੱਥ ਪਾ ਲਿਆ ਕੁੱਜੇ ਦੇ ਵਿੱਚ, ਫੜ ਲਿਆ ਚਣਿਆਂ ਨੂੰ, ਫੜ ਲਿਆ ਛੋਲਿਆਂ ਨੂੰ, ਫੜ ਲਿਆ ਤੇ ਸੋਚਿਆ ਵੀ ਹੁਣ ਹੱਥ ਵਿੱਚ ਆ ਗਿਆ। ਪਰ ਉਹਨੂੰ ਕੀ ਪਤਾ ਸੀ ਵੀ ਤੂੰ ਨਹੀਂ ਫੜਿਆ, ਮਾਇਆ ਨੇ ਤੈਨੂੰ ਫੜ ਲਿਆ ਭਾਈ, ਹੁਣ ਤੇ ਘਰ ਘਰ ਨੱਚਣਾ ਪੈਣਾ, ਹੁਣ ਤੇ ਦੁੱਖ ਮਿਲਣੇ ਨੇ। ਮਾਇਆ ਦੇ ਮੋਹ ਵਿੱਚ ਜਿਹੜਾ ਫਸਦਾ ਹੈ ਨਾ, ਉਹਨੂੰ ਇੰਜ ਹੀ ਲੱਗਦਾ ਵੀ ਸ਼ਾਇਦ ਮਾਇਆ ਮੈਨੂੰ ਸੁੱਖ ਦੇਵੇਗੀ। ਜਿੰਨੇ ਵੱਡੇ ਵੱਡੇ ਅਹੁਦੇ ਨੇ, ਇਹਨਾਂ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਮਨਮੁਖ ਲੋਕ ਮਾਇਆ ਦੇ ਫਸੇ ਵਿੱਚ ਫਸੇ ਹੋਏ, ਉਹਨਾਂ ਨੂੰ ਇੰਜ ਹੀ ਲੱਗਦਾ ਹੈ ਨਾ ਵੀ ਮੈਂ ਇੱਥੇ ਬੈਠਾ ਫੈਸਲਾ ਕਰ ਦਾਂਗਾ ਤੇ ਸ਼ਾਇਦ ਮੇਰੀ ਸੋਭਾ ਹੋਏਗੀ ਸੰਸਾਰ ਵਿੱਚ। ਉਹਨੂੰ ਇੰਜ ਹੀ ਲੱਗਦਾ ਮਾਇਆ ਦੇ ਮੋਹ ਵਿੱਚ ਫਸੇ ਨੇ, ਰਾਜ ਚਲਾਉਣਾ ਚਾਹੁੰਦੇ ਨੇ ਆਪਣਾ। ਪਰ ਸਤਿਗੁਰ ਕਹਿੰਦੇ ਭਲਿਆ, ਅਹੁਦਿਆਂ ਦੇ ਉੱਤੇ ਬੈਠਾ, ਰਾਜ ਸੱਤਾ ਮਾਣਦਿਆਂ, ਵੱਡਾ ਵੱਡਾ ਵਪਾਰੀ ਬਣਿਆ, ਤੂੰ ਮਾਇਆ ਦੇ ਮੋਹ ਵਿੱਚੋਂ ਨਿਕਲ ਨਹੀਂ ਸਕਦਾ। ਮਾਇਆ ਤੈਨੂੰ ਮੋਹ ਲੈ ਗਈ, ਤੈਨੂੰ ਇੰਜ ਲੱਗਦਾ ਵੀ ਸ਼ਾਇਦ ਸੁੱਖ ਮਿਲੇਗਾ। ਬਾਂਦਰ ਨੂੰ ਇੰਜ ਲੱਗਾ ਵੀ ਛੋਲੇ ਆ ਗਏ, ਲੈ ਹੁਣ ਮੈਂ ਕੁਝ ਪ੍ਰਾਪਤ ਕਰ ਲਿਆ, ਪਰ ਉਹਨੂੰ ਇਹ ਨਹੀਂ ਸੀ ਨਾ ਪਤਾ ਵੀ ਬਾਅਦ ਵਿੱਚ ਨੱਚਣਾ ਵੀ ਪੈਣਾ। ਹਾਥੀ ਨੂੰ ਇੰਜ ਲੱਗਾ ਵੀ ਲੈ ਹੁਣ ਹਸਤਨੀ ਮਿਲ ਗਈ ਹੈ, ਪਰ ਉਹਨੂੰ ਇੰਜ ਨਹੀਂ ਸੀ ਪਤਾ ਬਾਅਦ ਵਿੱਚ ਸਿਰ ਤੇ ਡੰਡੇ ਵੀ ਪੈਣੇ ਨੇ। ਤਾਂ ਸਤਿਗੁਰ ਕਹਿੰਦੇ ਮਾਇਆ ਜਿਹੜੀ ਅਗੱਛਮੀ ਹੈ ਨਾ, ਇਹਦਾ ਦੁੱਖ ਬੜਾ ਘਨੇਰਾ ਹੁੰਦਾ ਹੈ ਭਾਈ। ਆਤ ਤੋਂ ਭਾਵ ਵੀ ਮਾਇਆ ਹੀ ਹੁੰਦਾ ਹੈ, ਦੁੱਖ

0: ਸਾਰਾ ਧਿਆਨ ਕੱਲਰ ਲੱਦਣ ਵਿੱਚ ਲੰਘ ਗਿਆ। ਮਨੁੱਖ ਦਾ ਜਦੋਂ ਧਿਆਨ ਪਰਮਾਤਮਾ ਵੱਲੋਂ ਹਟ ਕੇ ਨਾ ਇਸ ਮਾਇਆ ਦੇ ਪਸਾਰੇ ਵਿੱਚ ਪੈਂਦਾ ਹੈ, ਸਰੀਰ ਵੱਲ ਹੋ ਤੁਰਦਾ ਹੈ, ਕੇਵਲ ਸਰੀਰ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਇਹ ਤੁਰਿਆ ਰਹਿੰਦਾ ਹੈ। ਸਤਿਗੁਰੂ ਕਹਿੰਦੇ ਕੱਲਰ ਹੀ ਲੱਦ ਰਿਹਾ। ਤੋ ਜਿਹੜਾ ਕੱਲਰ ਲੱਦਦਾ ਹੈ ਨਾ ਉਹਦੇ ਲਈ ਲੰਘਣਾ ਬੜਾ ਔਖਾ ਹੁੰਦਾ। ਤੁਸੀਂ ਕਦੇ ਦੇਖਣਾ ਵੀ ਜਿਹੜੀ ਬੇੜੀ ਹੁੰਦੀ ਨਾ ਸਮੁੰਦਰ ਦੇ ਅੰਦਰ, ਉਹ ਜਦੋਂ ਬੇੜੀ ਖਾਲੀ ਹੋਵੇ ਨਾ ਤੇ ਡੋਲਦੀ ਬਹੁਤ ਹੈ, ਬੜੀ ਡੋਲਦੀ ਹੈ। ਪਰ ਜੇ ਇਹਦੇ ਵਿੱਚ ਥੋੜਾ ਜਿਹਾ ਭਾਰ ਲੱਦ ਲਈਏ, ਆਪਾਂ ਥੋੜਾ ਜਿਹਾ ਭਾਰ ਲੱਦ ਦਈਏ, ਉਹ ਟਿਕ ਜਾਂਦੀ। ਸਤਿਗੁਰੂ ਕਹਿੰਦੇ ਜਿਹਨਾਂ ਨੇ ਕੱਲਰ ਲੱਦਿਆ ਤਾਂ ਕੱਲਰ ਦਾ ਭਾਰ ਹੀ ਨਹੀਂ ਹੁੰਦਾ। ਇੱਕ ਬਚਨ ਆਪ ਜੀ ਨੇ ਸੁਣਿਆ ਹੋਏਗਾ, ਪੰਜਾਬ ਦੇ ਅੰਦਰ ਤਾਂ ਇਹ ਬਹੁਤ ਵਰਤਿਆ ਜਾਂਦਾ ਹੈ ਵੀ ਸਭ ਕੁਝ ਭੰਗ ਦੇ ਪਹਾੜੇ ਗਿਆ ਤੋ ਭੰਗ ਦਾ ਪਹਾੜਾ ਕੀ ਹੈ। ਵੀ ਕਿਸੇ ਮਨੁੱਖ ਨੇ ਟਰੱਕ ਦੇ ਰਾਹੀਂ ਗੇੜਾ ਲਾਉਣਾ ਸੀ, ਹੁਣ ਇੱਕ ਗੇੜੇ ਦੇ ਵਿੱਚ ਟਰੱਕ ਦੇ ਵਿੱਚ ਕਿੰਨੀਆਂ ਅਨਾਜ ਦੀਆਂ ਬੋਰੀਆਂ ਭਰੀਆਂ ਜਾ ਸਕਦੀਆਂ, ਔਰ ਜਿੰਨੀਆਂ ਬੋਰੀਆਂ ਭਰੇਗਾ ਜਿੰਨਾ ਭਾਰ ਵੱਧ ਲੱਦੇਗਾ ਉਹਨੂੰ ਉਨਾ ਉਹਦਾ ਖਰਚਾ ਜ਼ਿਆਦਾ ਮਿਲੇਗਾ। ਹੁਣ ਭੰਗ ਹੈ ਉਹਨੂੰ ਸੁਕਾ ਕੇ ਉਹਦੀਆਂ ਪੰਡਾਂ ਬੰਨ ਕੇ ਤੁਸੀਂ ਟਰੱਕ ਵਿੱਚ ਲੱਦ ਦਿਓ, ਉਹਦਾ ਕਿੰਨਾ ਕੁ ਭਾਰ ਹੋਏਗਾ? ਕੁਝ ਵੀ ਨਹੀਂ ਭਾਰ ਹੈ। ਤੋ ਜਿਹਦਾ ਭਾਰ ਘੱਟ ਹੈ ਉਹਦਾ ਫਿਰ ਖਰਚ ਵੀ ਘੱਟ ਮਿਲੇਗਾ, ਉਹਦੇ ਪੈਸੇ ਵੀ ਘੱਟ ਮਿਲਣਗੇ। ਤੋ ਸਤਿਗੁਰੂ ਕਹਿੰਦੇ ਇਹ ਮਨੁੱਖ ਭੰਗ ਦੇ ਪਹਾੜੇ ਹੀ ਜੀਵਨ ਨੂੰ ਬਤੀਤ ਕਰ ਰਿਹਾ, ਭੰਗ ਇਕੱਠੀ ਕਰ ਰਿਹਾ, ਹੋਰ ਕੁਝ ਨਹੀਂ ਇਕੱਠਾ ਕਰ ਰਿਹਾ, ਕੇਵਲ ਮਾਇਆ ਹੀ ਇਕੱਠੀ ਕਰ ਰਿਹਾ ਹੈ, ਜੋ ਅਸਲ ਸਾਥੀ ਹੈ ਉਹਨੂੰ ਇਕੱਠਾ ਨਹੀਂ ਕਰ ਰਿਹਾ, ਕੱਲਰ ਲੱਦ ਰਿਹਾ ਹੈ। ਤੋ ਕੱਲਰ ਦੇ ਲੱਦਣ ਦੇ ਨਾਲ ਇਹਦੀ ਜੀਵਨ ਰੂਪੀ ਬੇੜੀ ਸਥਿਰ ਨਹੀਂ ਰਹੇਗੀ, ਡੋਲੀ ਜਾਏਗੀ। ਤੋ ਜਿਹੜਾ ਸਮੁੰਦਰ ਲੰਘਣਾ ਹੈ ਨਾ ਭਾਈ, ਕਲਪਨਾ ਦਾ ਸਮੁੰਦਰ, ਭੌਜਲ ਦਾ ਸਮੁੰਦਰ ਨਾ ਜਿਹੜਾ ਲੰਘਣਾ ਹੈ, ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਲੰਘਣਾ ਇਹਨੂੰ ਔਖਾ ਹੋ ਜਾਏਗਾ, ਇਹ ਡੋਲੇਗਾ ਤੇ ਡੋਲੇਗਾ, ਡਿੱਗੇਗਾ ਤੇ ਡਿੱਗੇਗਾ ਤੇ ਡੁੱਬ ਜਾਏਗਾ। ਤੋ ਸਤਿਗੁਰੂ ਕਹਿੰਦੇ ਕਾਲਰ ਜਿਹੜਾ ਮਨੁੱਖ ਲੱਦਦਾ ਹੈ ਉਹ ਕਦੇ ਪਾਰ ਨਹੀਂ ਹੁੰਦਾ ਜੀ।
1: ਲਾਭ ਨਾ ਪੂੰਜੀ ਸਾਥ,
0: ਲਾਭ ਨਾ ਪੂੰਜੀ ਸਾਥ। ਹੁਣ ਕੱਲਰ ਦੇ ਵਿੱਚੋਂ ਕੀ ਲਾਭ ਖੱਟੇਗਾ ਮਨੁੱਖ? ਨਾ ਤੇ ਉਹਨੂੰ ਪ੍ਰੋਫਿਟ ਹੋਇਆ, ਨਾ ਪੂੰਜੀ ਸਾਥ, ਤੇ ਨਾ ਹੀ ਉਹਨੇ ਉਹ ਖਰਚ ਲਿਆ ਜਿਹੜਾ ਸਾਥ ਨਾਲ ਨਿਭੇ। ਹੁਣ ਸਾਥ ਕਿਹੜਾ ਲਿਭਣਾ ਸੀ? ਉਹੀ ਉਹ ਸਾਥ ਨਿਭਣਾ ਸੀ ਜਿਹੜਾ ਨਾਲ ਹੀ ਹੈ, ਜਿਹਨੂੰ ਸਤਿਗੁਰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਉਹ ਜਿਹੜਾ ਨਾਲ ਲਿਖਿਆ ਹੋਇਆ ਹੈ ਨਾ ਪਰਮਾਤਮਾ, ਜਿਹੜਾ ਨਾਲ ਲਿਖਿਆ ਹੋਇਆ ਹੈ ਪਰਮਾਤਮਾ ਜੀ, ਉਹੀ ਉਹ ਨਾਲ ਨਿਭਣਾ ਸੀ। ਪਰ ਉਹ ਪੂੰਜੀ ਸਾਥ ਲਈ ਨਹੀਂ, ਭਾਵ ਉਹਨੂੰ ਕਦੇ

0: ਪਰ ਹੁਣ ਜਿਹੜੀ ਪੂੰਜੀ ਦਾ ਪਿੱਛੇ ਜ਼ਿਕਰ ਕਰਕੇ ਆਏ ਨਾ, ਉਹਦਾ ਖੁਲਾਸਾ ਕਰ ਰਹੇ ਨੇ ਵੀ ਪੂੰਜੀ ਕੀ ਹੈ? ਸੱਚੇ ਨਾਮ ਦੀ ਪੂੰਜੀ ਹੈ ਭਾਈ, ਸੱਚ ਦੇ ਰਾਹ ਦੇ ਪਾਂਧੀ ਬਣਨਾ ਇਹੀ ਪੂੰਜੀ ਹੈ। ਔਰ ਇਹ ਦਰਬ ਅਜਿਹਾ ਹੈ ਜਿਹੜਾ ਕਦੇ ਖੁੱਟਦਾ ਨਹੀਂ, ਅਖੁੱਟੋ, ਇਹ ਕਦੇ ਨਹੀਂ ਖਤਮ ਹੁੰਦਾ। ਅਪਾਰ, ਅਪਾਰ ਦੀ ਜ਼ਿਕਰ ਆਪਾਂ ਪਹਿਲਾਂ ਕਰ ਆਏ ਹਾਂ ਵੀ ਉਹਦੇ ਵਰਗਾ ਕੋਈ ਹੋਰ ਧਨ ਨਹੀਂ ਜਿਹੜਾ ਪਰਮਾਤਮਾ ਜੀ ਦਾ ਧਨ ਹੈ। ਜੋ ਸੱਚ ਨਾਮ ਹੈ ਨਾ ਜਿਹੜਾ ਮਨੁੱਖ ਇਹਨੂੰ ਇਕੱਤਰ ਕਰਦਾ ਹੈ, ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਘਰ ਜਾਵੋ ਵਾਲੀ ਗੱਲ ਜਿਹੜੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਸੱਚਾ ਨਾਮ ਹੀ ਹੈ ਜੀ।
1: ਨਾਨਕ ਵੱਖਰ ਨਿਰਮਲ ਧਨ ਸ਼ਾਹ ਵਾਪਾਰ।
0: ਇਹ ਜਿਹੜਾ ਸੱਚੇ ਨਾਮ ਦਾ ਸੌਦਾ ਹੈ ਨਾ, ਇਹ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਮੈਲ ਮਾਇਆ ਦੀ ਹੀ ਹੈ ਸਾਧ ਸੰਗਤ, ਤੋਂ ਮਾਇਆ ਦੀ ਸ਼ੋਹ ਤੋਂ ਇਹ ਨਿਰਲੇਪ ਹੈ। ਨਾਨਕ ਵੱਖਰ ਨਿਰਮਲੋ, ਇਹ ਵੱਖਰ ਨਿਰਮਲਾ ਹੈ ਭਾਈ।
1: ਧਨ ਸ਼ਾਹ ਵਾਪਾਰ,
0: ਤੋ ਜਿਹਦਾ ਇਹਦਾ ਵਪਾਰੀ ਹੈ ਨਾ, ਉਹ ਵੀ ਧਨ ਹੈ, ਸ਼ਾਹ ਵੀ ਧਨ ਹੈ, ਵਪਾਰ ਵੀ ਧਨ ਹੈ। ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ ਹੈ, ਅਮੁੱਲ ਭੰਡਾਰ। ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਉਹ ਵਪਾਰੀ ਧਨ ਹੈ ਭਾਈ ਜਿਹੜਾ ਨਾਮ ਦਾ ਸੌਦਾ

0: प्राण प्राण तो भाव हुंदा सहारा। खोजत खोजत तत् विचारियो दास गोविंद प्रायण। गोविंद जी का आसरा प्रायण आसरा जिन्हू पातशाह महाराज जी कहिंदे ने ना, जे को सिख गुरु सेती सनमुख होवै होवै ता सनमुख सिख कोई जियो रहै गुरु नाले। गुर के चरण हृदय ते आए अंतर आत्मे संभाले आप छड सदा रहै परणै। परणै तो भाव आसरा पूर्व प्रीत प्राण लै। पातशाह महाराज जी कहिंदे जिहड़ी पूर्वली प्रीत है ना भाई, पूर्वली प्रीत यह नहीं भी जदों तो शरीर बनया जदों तो संसार बनया जदों तो यह आत्मावां संसार दे विच प्रगट हुई ने परमात्मा दी राही, वह मुढ़ कदीम तो धुर तो जिहड़ी प्रीत है ना सतगुर कहिंदे उहनू भाई आसरा बना अपने जीवन का। पूर्व प्रीत प्राण लै वह जिहड़ी पूर्वली प्रीत है, क्योंकि शरीर ते अज है कल नहीं है ना, ना इस बाप ना ही इस माया ए अपरंपर होता आया। ए जड़ा आत्मे ते हुंदा हुंदा आउंदा है ना, इन्हें तो 100 शरीर बदले ने, पर जड़ी पूर्वली प्रीत है ना तुरदी प्रीत है मुढ़ली प्रीत है सतगुरु कहिंदे उहनू आसरा बना। वह प्रीत केड़ी है परमात्मा की प्रीत है, वह सुभा केड़ा है परमात्मा वाला सुभा है, उहनू आसरा बना अपने जीवन का। अगे बचन कीते मोटो ठाकुर मान। मोटो तो भाव एक गुजराती भाषा का शब्द है, तुसी जो गुजरात विच जाओ आप जी ने श्रवण किया है उत्थे बड़े भरा नूं कहिंदे ने मोटा बाई, राजस्थान च भी कहिंदे ने मोटा बाई, मोटा तो भाव बड़ा। इत्थे भी सतगुर कह रहे ने मोटो ठाकुर, जिहड़ा मेरा बड़ा भारा सतगुर है ना, ठाकुर है परमात्मा। कहिंदे मान उहदा आनंद लै प्रीत पा के उहदे नाल। पट कलस हर जियां ने, धन गुरु रामदास महाराज जी के पावन दरबार विच तुसी बैठे हो। पट कलस हर जी पता की कहिंदे ने, प्रेम भगत प्रवाह प्रीत पुवली ना हुटे। प्रेमा भगती का प्रवाह धन गुरु रामदास महाराज जी तुहाडे हिरदे विच चल रहा है, चश्मा वग रहा है। प्रीत पुवली ना हुटे, जिहड़ी पूर्वली प्रीत है ना जिहदा आपां जिक्र करके आए हां, भी मुढ़ कदीम तो पता नहीं किन्ने समय तो ये आत्मा जिहड़ी है विछड़ी है परमात्मा तो, वह जिहड़ी प्रीत है सतगुरु पातशाह महाराज जी कहिंदे वह धन गुरु रामदास महाराज जी के जीवन विचों मुकदी नहीं। प्रीत पुवली ना हुटे, सतगुरु शब्द अथा अमिय धारा रस गुटे। सतगुरु दे अशा अथा शब्द दे राही वह जिहड़ी अमर दी धारा प्रीत दी वग रही है ना, वह गट गट करके पी रहे ने। जदों प्यास लगती है ना साध संगत, जिस मनुख नूं प्यास लगती है, तजोरां दी गर्मी का समा चल रहा है, जिस बंदे नूं प्यास लगती है ना, वह यह नहीं देखता भी सिप सिप करके पीना, वह गिलास भरदा है गट गट करके पीता। भाव प्यास जिनी तीबर होवे, प्यास जिनी गहरी होवे, जिनी ज्यादा प्यास लगी होवे ना, मनुख उन्ना गट गट करके पीता। तो पट कलस हर जी कहिंदे सतगुर शब्द अथा अमिय धारा रस गुटे। धन गुरु रामदास महाराज जी अथा शब्द दे राही, सतगुरु दे शब्द दे राही, वह अमृत धारा का रस गट गट करके पी रहे ने। मत माता पिता संतोख सर सहज समायो, इन्हां गुणां दे नाल पातशाह जी आप जी सजे बैठे हो, सहज दे विच सजे बैठे हो, अजोनी समभे हो, जगत गुर वचन तरायो। तुसी उस अजोनी परमात्मा नूं सहंग भंग परमात्मा का रूप हो, ते गुरु दे बचना दे नाल इस जगत नूं तार रहे हो पातशाह जी, इन्ने बचन कर रहे ने पटकल सहार जी। ये जिहड़ी प्रीत पूर्वली है ना, धन गुरु अमरदास महाराज जी दे जीवन विच वग रही है, तो सतगुरु जी उहदा जिक्र कर रहे ने भाई, उस परमात्मा दी प्रीत नूं मान।
1: माथै उबै जाम मारसी नानक मेलन नाम।
0: जो मथे ते लिखिया जांदा है भाई तुहाडे कर्मां दे नाल फिर जम मारदा है तुहानूं, दुख घनेरो आत है ना, पर सतगुरु कहिंदे ए दुख मिट सकदा है, ए जमां दा मारना मिट सकदा है, नानक मेलन नाम, जेकर नाम दे नाल मिल जाइए जी।
1: पौड़ी आपे पिंड सवारियो विच नाव निद नाम।
0: आपे पिंड सवारियो, भाई तेनू अपने आप नू अपना पिंड सवारना पैना, विच नव निद नाम, जिस देही विच जिस पिंड विच नव निद नाम है ना, नौ निद अमृत प्रभ का नाम देही मैं इसका विश्राम। असल दे विच ना असी थोड़ा जा भरम च पए हां, असी देही शायद इस शरीर नूं पंजा तत्तां नूं समझ रहे हां, पर जेड़ी देही है ना उते गुप्त है। पातशाह जी कहिंदे देही गुप्त विदेही दिस है। आ विदेही दिस रही है पर देही ते गुप्त है भाई। ओ जेड़ी देही गुप्त है ना ओ गुरु दे शब्द नाही दिसदी है। उस देही विच परमात्मा दा नाम है ते उस देही नू सवारना है। आपे पिंड सवारियों अपने आप नू तेनू सवारना पैना भाई। विच नवनिध नाम जिहदे विच नाम है खजाना है जिहदे विच। आप जी ने आसा की वार दा कीर्तन अमृत वेले सरवण कीता है। सतगुरु की कहिंदे ने अपन हथीं अपना आपे ही काज सवारी है। तू अपना काज आप ही सवारना है किसी ने नहीं सवारना तेरा कार्ज। तो आपे पिंड सवारियों तू अपना आप पिंड अपना देह अपना शरीर अंदर जिहड़ी देही गुप्त है ना उन्हूं सवारना शुरू कर। इहनूं ही पातशाह महाराज ने कहा सी हों होआ माहर पिंड दा बन आंदे पंज शरीक जियो। कहिंदे हुण इस अंदरले घर दा इस अंदरले पिंड दा हुण मैं माहर बन गया। मैं तां हुण पंजे बन लै काम क्रोध लोभ मोह अहंकार पंजे इहदे मन दे विचों पैदा हुंदे ने ना। ओ मन नूं हुण मैं बन लिया है जी।
1: एक आपे भरम भुलायन तिन निहफल काम।
0: एक आपे भरम दे विच भुले होए ने और परमात्मा ने भुलाए होए ने ते निहफल काम उन्हां दे कीते होए काम भी निराफल ने किसी अर्थ नहीं। जान बूझ के बावरे तैं काज विगारियो। सतगुरु कहिंदे तू विगाड़िया आपे भरम दे विच तू पिया है फिर परमात्मा ने भुला दिता तेनू। आपे खंड खाधी ते हुण शुगर हो गई ते डाक्टर कहिंदे हुण लत कट्टणी पैणी है। तूं डाक्टर दा थोड़ी ना कसूर है परमात्मा दा थोड़ा कसूर है भी तैनूं भुलाया होया है। कसूर ते तेरा है। जान बूझ के बावरे तैं काज विगारियो। मिठा खांदा रहा रोग इन्ना वध गया कि हुण डाक्टर कहिंदे भी भाई खुआरी ते चलणी पैणी लत ते हुण बढ़ाउणी पैणी। उदां गल नहीं बणनी नहीं ते बाकी शरीर सड़ जाएगा बाकी शरीर खराब हो जाएगा। तो सतगुरु कहिंदे आपे भरम भुलाया होया भाई तू अपने आप भरम च भुला दे परमात्मा ने फिर भुला दिता है जी।
1: एक नी गुरमुख बुझिया हर आत्म राम।
0: एक ना ने गुरु दे सन्मुख हो के ना परमात्मा जी नू बुझ लिया है गुरु जी नू बुझ लिया है गुरु दे हुक्म नू परमात्मा दे हुक्म नू बुझ लिया है। फिर जिन्हां ने बुझ लिया उन्हां दे काम भी उत्तम भाई। तो बुझना जरूरी है जी।
1: एक नी सुन कै मन्निया हर उत्तम काम।
0: देखो एक ता है बुझना। सतगुरु कहिंदे पढ़िया ना ही भेद बुझिया पावना। लोग पढ़ रहे ने केवल धार्म ग्रंथा नू पर बुझ कोई नहीं रहा भी उहदे विच विचार किहड़ी है। बुझारत है ना उहनू बुझना पैंदा है। गुरबाणी बुझारत दे रूप च ही है इहनू बुझना पैणा है सानू। सतगुरु कहिंदे जिन्हां ने बुझ लिया हुण पता लग गया भी गुरु साहिब की कह रहे ने फिर मन्निया फिर जिहड़े मन लैंदे ने उहनां दे काम उत्तम हो जांदे ने जी।
1: अंतर हर रंग उपजिया गाया हर गुण नाम।
0: फिर मन्ने की गत कही ना जाए है ना जी उहदी अवस्था बयान नहीं कीती जा सकदी। कहिंदे अंदर फिर उह प्यार पैदा हुंदा है ते परमात्मा दे मनुख गुणां नूं गाउंदा है। फिर गाउंदा है जब देखां तब गावां। ਇਹ ਬਾਹਰਲਾ ਗਾਉਣਾ ਤੇ ਕੇਵਲ ਉਹਦੇ ਤੱਕ ਪਹੁੰਚਣਾ ਹੈ। ਅਸਲ ਗਾਉਣਾ ਤੇ ਉਦੋਂ ਸ਼ੁਰੂ ਹੁੰਦਾ ਹੈ ਨਾ ਜਦੋਂ ਮਨੁੱਖ ਅੰਤਰ ਆਤਮ ਵਿੱਚ ਪਰਮਾਤਮਾ ਨੂੰ ਪਾ ਲੈਂਦਾ ਹੈ ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਠਾਕੁਰ ਗਾਈਏ ਆਤਮ ਰੰਗ। ਆਤਮਾ ਦੇ ਰੰਗ ਦੇ ਨਾਲ ਗਾਉਣਾ ਹੈ। ਫਿਰ ਉਸ ਅਵਸਥਾ ਵਿੱਚ ਵਿਚਰਨ ਵਾਲਾ ਮਨੁੱਖ ਉਹਨੂੰ ਸੰਸਾਰ ਦਾ ਕੋਈ ਡਰ ਨਹੀਂ ਰਹਿੰਦਾ ਉਹਨੂੰ ਸੰਸਾਰ ਦੀ ਕੋਈ ਕਾਣ ਨਹੀਂ ਰਹਿੰਦੀ। ਸਮੇਂ ਦੀਆਂ ਸਰਕਾਰਾਂ ਨੇ ਅੱਜ ਦੇ ਦਿਨ ਸਾਧ ਸੰਗਤ ਇਸ ਪਾਵਨ ਮੁਕੱਦਸ ਅਸਥਾਨ ਦੇ ਉੱਤੇ ਟੈਂਕਾਂ ਰਾਹੀਂ ਤੋਪਾਂ ਰਾਹੀਂ ਫੌਜਾਂ ਰਾਹੀਂ ਇਹ ਜੋ ਅਟੈਕ ਕੀਤਾ ਸੀ ਨਾ ਅੱਜ ਇਹ ਸਮਝਦੇ ਨੇ ਕਿ ਸ਼ਾਇਦ ਅਸੀਂ ਸ਼ੈਤਾਨ ਨਹੀਂ ਕਰਦੇ ਹਾਂ। ਉਦੋਂ ਵੀ ਕਰਦੇ ਸੀ ਪਹਿਲਾਂ ਵੀ ਹੋਏ ਤੇ ਅੱਜ ਵੀ। ਪ੍ਰਹਿਲਾਦ ਜੀ ਕਹਿੰਦੇ ਨੇ ਕਿ ਮੈਨੂੰ ਨਾ ਸਤਾਓ ਭਾਈ ਤੁਸੀਂ ਵਾਰ ਵਾਰ ਮੈਨੂੰ ਨਾ ਕਹੋ ਵੀ ਇਹ ਹਰਨਾਕਸ਼ ਰੱਬ ਹੈ ਮੈਂ ਨਹੀਂ ਮੰਨਦਾ ਹਰਨਾਕਸ਼ ਰੱਬ ਹੈ ਬੇਸ਼ੱਕ ਮੇਰਾ ਪਿਓ ਹੈ ਮੈਂ ਨਹੀਂ ਮੰਨਦਾ। ਮੈਂ ਤੇ ਇਹ ਮੰਨਦਾ ਹਾਂ ਮੋਕੋ ਕਹਾਂ ਸਤਾਵੋ ਵਾਰ ਵਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ। ਮੇਰਾ ਪਰਮਾਤਮਾ ਤੇ ਉਹ ਹੈ ਜਿਹਨੇ ਜਲ ਥਲ ਪੈਦਾ ਕੀਤਾ। ਇੱਕ ਰਾਮ ਨਾ ਛੱਡੋ ਗ੍ਰਹਿਗਾਰ। ਤੁਸੀਂ ਮੈਨੂੰ ਕਹਿੰਦੇ ਰੱਬ ਛੱਡ ਦਿਓ ਕਹਿੰਦੇ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ ਜੇ ਮੈਂ ਰੱਬ ਛੱਡਦਾ। ਇਸ ਗੱਲ ਨੂੰ ਸਮਝ ਰਹੇ ਹੋ ਸਿੱਖੋ? ਮੇਰੇ ਗੁਰੂ ਨੂੰ ਗਾਲ ਲੱਗਦੀ ਹੈ ਜੇ ਮੈਂ ਕਰ ਰੱਬ ਨੂੰ ਛੱਡਦਾ। ਮੈਂ ਗੁਰੂ ਦੀ ਸਿੱਖੀ ਨੂੰ ਛੱਡਦਾ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ। ਇਸ ਹੀ ਗੱਲ ਨੂੰ ਸਮਝਿਆ ਸੀ ਸਿੱਖਾਂ ਨੇ ਤੇ ਸ਼ਹੀਦੀਆਂ ਦਿੱਤੀਆਂ ਨੇ। ਜੋ ਸਿੱਖ ਇਤਿਹਾਸ ਤੁਸੀਂ ਸਮਝਦੇ ਹੋ ਨਾ ਸ਼ਹੀਦੀਆਂ ਵਾਲਾ ਉਹ ਇਤਿਹਾਸ ਦੇ ਵਿੱਚ ਸ਼ਹੀਦੀਆਂ ਇਸੇ ਕਰਕੇ ਨੇ ਕਿਉਂਕਿ ਸਿੱਖਾਂ ਨੇ ਸਮਝਿਆ ਜੇਕਰ ਸਿੱਖੀ ਛੱਡੀ ਤੇ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ। ਭਾਈ ਅੱਜ ਵੀ ਟੈਂਕਾਂ ਤੋਪਾਂ ਚੜ੍ਹਦੇ ਰਹਿਣਗੇ ਪਰ ਸਿੱਖੀ ਨਹੀਂ ਛੱਡਣੀ, ਕਿਉਂਕਿ ਸਿੱਖੀ ਉਸ ਅਵਸਥਾ ਦਾ ਨਾਂ ਹੈ ਜਿਹੜੀ ਸਰੀਰ ਤੋਂ ਤੇ ਮਾਇਆ ਤੋਂ ਪਰੇ ਹੈ। ਤੇ ਜਦੋਂ ਉਸ ਅਵਸਥਾ ਤੱਕ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਨਾ ਸਾਧ ਸੰਗਤ, ਫਿਰ ਉਹ ਕਹਿੰਦਾ ਤਨ ਤੇ ਤੂੰ ਲੈ ਜਾ ਭਾਈ, ਤਨ ਤਨ ਲੂਹ ਦੇ ਯਾਰ ਦੇ ਮੁੱਕ ਕਾਲ ਯਾਰ ਭਾਵੇਂ ਮਾਰ ਡਾਰ ਪਰ ਮੈਂ ਸਿੱਖੀ ਨਹੀਂ ਛੱਡਣੀ। ਅੱਜ ਦੇ ਦਿਨ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ 84 ਪਹਿਲੇ ਸ਼ਹੀਦ ਘੱਲੂਘਾਰੇ ਦੌਰਾਨ ਜੋ ਹੋਏ ਭਾਈ ਮਹਿੰਗਾ ਸਿੰਘ ਜੀ ਬੱਬਰ ਅੱਜ ਦੇ ਦਿਨ ਹੋਏ ਸਨ। ਮੈਂ ਕੇਵਲ ਟੂਕ ਮਾਤਰ ਜ਼ਿਕਰ ਕਰਾਂ ਕਿਉਂਕਿ 4 ਮਿੰਟ ਸਮਾਂ ਵਧੀਕ ਹੋ ਗਿਆ ਹੈ। ਸਾਧ ਸੰਗਤ ਇਹ ਸ਼ਹੀਦੀ ਬੜੀ ਲਸਾਨੀ ਪ੍ਰਾਪਤੀ ਹੁੰਦੀ ਹੈ ਇੱਕ ਸਿੱਖ ਦੇ ਲਈ, ਸਿਖਰ ਹੁੰਦਾ ਹੈ ਸਿੱਖ ਦਾ ਜਿੱਥੇ ਸ਼ਹੀਦੀ ਪ੍ਰਾਪਤ ਹੁੰਦੀ ਹੈ। ਤੋ ਭਾਈ ਮਹਿੰਗਾ ਸਿੰਘ ਬੱਬਰ ਅੱਜ ਦੇ ਦਿਨ ਸ਼ਹੀਦ ਹੋਏ ਅੰਮ੍ਰਿਤ ਵੇਲੇ। ਹੁਣ ਵੀ ਪਿਛਲੇਰੇ 3 ਦਿਨਾਂ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਰੂਪ ਦੇ ਵਿੱਚ ਪਾਵਨ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਉਹਨਾਂ ਦੀ ਯਾਦ ਵਿੱਚ ਸਮੂਹਕ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਤੇ ਮਨਾ ਰਹੇ ਨੇ। ਉਸ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਹੈ, ਸਜਦਾ ਹੈ, ਨਮਸਕਾਰ ਹੈ, ਪਰ ਸਾਧ ਸੰਗਤ ਇੱਕ ਗੱਲ ਯਾਦ ਰੱਖਣ ਯੋਗ ਹੈ, ਇੱਕ ਰਾਮ ਨਾ ਛੱਡੋ ਗ੍ਰਹਿਗਾਰ। ਇਹ ਮੁਸੀਬਤਾਂ ਪੈਣੀਆਂ ਨੇ, ਪੈਂਦੀਆਂ ਰਹਿਣੀਆਂ ਨੇ, ਕਿਉਂਕਿ ਜਿਹੜਾ ਦੀਵਾ ਜਗਦਾ ਹੈ ਨਾ ਹਨੇਰੀਆਂ ਦਾ ਖਤਰਾ ਵੀ ਉਹਨੂੰ ਹੀ ਹੁੰਦਾ ਹੈ। ਜਗਦਾ ਦੀਵਾ ਜਿਹੜਾ ਹੈ ਨਾ ਹਨੇਰੀਆਂ ਉਹਨੂੰ ਹੀ ਹਲਾਉਂਦੀਆਂ ਹੁੰਦੀਆਂ ਨੇ, ਉਹਦੀ ਲੋਅ ਨੂੰ ਇੱਧਰ ਉੱਧਰ ਕਰਦੀਆਂ ਹੁੰਦੀਆਂ ਨੇ। ਜਿਹੜਾ ਬੁਝਿਆ ਹੋਇਆ ਉਹਨੂੰ ਕੀ ਖਤਰਾ ਹੈ। ਇਸ ਕਰਕੇ ਸਿੱਖ ਪੰਥ ਜਿਹੜਾ ਹੈ, ਸਿੱਖ ਕੌਮ ਜਿਹੜੀ ਹੈ, ਇਹ ਪੰਥ ਨਿਰਾਲਾ, ਇਹ ਜਗਦੀ ਜੋਤ ਹੈ। ਪਰ ਉਹ ਸਮਝ ਰਹੇ ਨੇ ਸ਼ਾਇਦ ਦੀਵਾ ਅਸੀਂ ਹਨੇਰੀਆਂ ਨਾਲ ਬੁਝਾ ਦਾਂਗੇ, ਪਰ ਇਹਨਾਂ ਨੂੰ ਪਤਾ ਨਹੀਂ ਨਾ ਨਮੋ ਸੂਰਜ ਸੂਰਜ, ਇਹ ਤੇ ਸੂਰਜਾਂ ਦਾ ਮਹਾਂ ਸੂਰਜ ਹੈ, ਇਹਨੂੰ ਕਿਵੇਂ ਬੁਝਾਓਗੇ ਤੁਸੀਂ। ਦੀਵਾ ਬੁਝਾਇਆ ਜਾ ਸਕਦਾ ਪਰ ਸੂਰਜ ਨੂੰ ਬੁਝਾਇਆ ਨਹੀਂ ਜਾ ਸਕਦਾ। ਜਿੰਨੀਆਂ ਮਰਜ਼ੀ ਹਨੇਰੀਆਂ ਆਉਣ, ਸੂਰਜ ਦਾ ਕੁਝ ਨਹੀਂ ਵਿਗਾੜ ਸਕਦੀਆਂ। ਚਾਨਣ ਹੈ ਨਾ, ਚਾਨਣ ਨੂੰ ਤੁਸੀਂ ਕਿੱਥੇ ਭਜਾ ਲਓਗੇ? ਆ ਲਾਈਟ ਹੈ, ਕਿੰਨੀ ਮਰਜ਼ੀ ਹਵਾ ਚਲਾ ਦਿਓ, ਇਹ ਚਾਨਣ ਨੂੰ ਕਿੱਥੇ ਭਜਾਓਗੇ ਤੁਸੀਂ? ਚਾਨਣ ਨਹੀਂ ਭਜਦਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਔਰ ਜਿਹਦੇ ਹਿਰਦੇ ਵਿੱਚ ਵਾਸਾ ਹੋ ਗਿਆ ਗੁਰਬਾਣੀ ਦਾ, ਉਹ ਮਨੁੱਖ ਵੀ ਸੰਸਾਰ ਦੀਆਂ ਇਹਨਾਂ ਡਰਾਉਣੀਆਂ ਹਕੂਮਤਾਂ ਨੂੰ ਦੇਖ ਕੇ ਡਰਦਾ ਨਹੀਂ। ਭਾਵੇਂ ਲੱਖ ਪਹਾੜੀਆਂ ਰਾਹ ਰੋਕਣ, ਵਹਿਣ ਕਦੇ ਦਰਿਆਵਾਂ ਦੇ ਰੁਕਦੇ ਨਹੀਂ, ਕਦੇ ਵੀ ਵਹਿਣ ਜਿਹੜੇ ਰੁਕਦੇ ਨਹੀਂ ਹੁੰਦੇ। ਡਰ ਜਾਂਦੇ ਨੇ ਦਿਲ ਕਮਜ਼ੋਰ ਵਾਲੇ, ਪ੍ਰੇਮੀ ਸੱਚੇ ਨਿਸ਼ਾਨੇ ਤੋਂ ਉੱਕਦੇ ਨਹੀਂ। ਪ੍ਰੇਮੀ ਨਹੀਂ ਕਦੇ ਨਿਸ਼ਾਨੇ ਤੋਂ ਉੱਕਦੇ ਹੁੰਦੇ, ਇੱਕੋ ਹੀ ਹੁੰਦਾ ਨਿਸ਼ਾਨਾ ਉਹਨਾਂ ਦਾ। ਜੇਕਰ ਸਾਹਮਣੇ ਹੋਵੇ ਸ਼ਿਕਾਰ ਫਿਰਦਾ ਸ਼ੇਰ, ਵਿੱਚ ਕਦੇ ਘੁਰਨਿਆਂ ਦੇ ਲੁਕਦੇ ਨਹੀਂ। ਪਾਤਸ਼ਾਹ ਮਹਾਰਾਜ ਕਹਿੰਦੇ ਸ਼ੇਰ ਜਿਹੜੀ ਵਿਰਤੀ ਵਾਲਾ ਮਨੁੱਖ ਹੈ ਨਾ, ਨਰਸਿੰਘ, ਉਹ ਕਦੇ ਨਹੀਂ ਲੁਕਦਾ ਹੁੰਦਾ। ਮਰਦ ਮਰ ਜਾਂਦੇ ਆਪਣੀ ਅਣਖ ਖਾਤਰ, ਇਹ ਪਰ ਵੈਰੀ ਦੇ ਅੱਗੇ ਝੁਕਦੇ ਨਹੀਂ। ਮਰਦ ਆਪਣੀ ਅਣਖ ਖਾਤਰ, ਆਪਣੇ ਸਿਧਾਂਤ ਖਾਤਰ, ਆਪਣੀ ਸਿੱਖੀ ਖਾਤਰ ਮਰ ਜਾਂਦੇ ਨੇ, ਪਰ ਵੈਰੀ ਦੇ ਅੱਗੇ ਝੁਕਦੇ ਨਹੀਂ। ਸਜਦਾ ਹੈ ਭਾਈ ਮਹਿੰਗਾ ਸਿੰਘ ਬੱਬਰ ਹੋਣਾ ਦੀ ਲਾਸਾਨੀ ਸ਼ਹਾਦਤ ਨੂੰ, ਔਰ ਆਉਣ ਵਾਲਾ ਸਮਾਂ ਸਿੱਖੋ ਯਾਦ ਰੱਖਣ ਯੋਗ ਹੈ। ਇਹ 15 ਦਿਨ, ਇਹ ਸ਼ਹੀਦੀ ਹਫ਼ਤਾ, ਇਹ ਸਿੱਖ ਕਦੇ ਨਹੀਂ ਭੁਲਾ ਸਕਦਾ। ਇਸ ਕਰਕੇ ਸਮੇਂ ਦੀਆਂ ਸਰਕਾਰਾਂ ਪਹਿਲਾਂ ਵੀ ਤੇ ਹੁਣ ਵੀ ਬੜੇ ਫੈਸਲੇ ਕਰਨਗੀਆਂ, ਪਰ ਸਿੱਖੋ ਆਪਣੇ ਗੁਰੂ ਦੇ ਨਾਲ ਜੁੜਨਾ, ਗੁਰੂ ਦੀ ਸਿੱਖੀ ਨੂੰ ਨਹੀਂ ਛੱਡਣਾ, ਕਿਉਂਕਿ ਗੁਰੂ ਨੂੰ ਗਾਲ ਜਾਂਦੀ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੀ ਵਿਚਾਰ ਪਾਤਸ਼ਾਹ ਮਹਾਰਾਜ ਜੀ ਨੇ ਕਰਵਾਈ ਹੈ ਕਰ ਸਕਿਆ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਬੋਲ ਪੜ੍ਹ ਕੇ ਸਮਾਪਤ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇਂ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਕਾਇਦਾ ਤੇ ਦੁਮਾਲਾ ਸ਼ਸਤਰ ਕਕਾਰ ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ ਦਸਤਾਰਾਂ ਛੋਟੀ ਬੱਚੀਆਂ ਦੇ ਸੂਟ ਸਰਬ ਲੋਹ ਦੇ ਭਾਂਡੇ ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ ਸੈਕਿੰਡ ਫਲੋਰ ਯੂਨਿਟ ਨੰਬਰ 3210-4310-104 ਐਵੀਨਿਊ ਨਾਰਥ ਈਸਟ ਕੈਲਗਰੀ
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124-4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ ਬਾਰਸ ਵਾਸ਼ਰੂਮ ਵੈਨਿਟੀ ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਤੁਹਾਡੇ ਤਰਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਹੋਏ ਨਾ ਜਾਣੈ ਤੇਰਾ ਕੀਤਾ, ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਜੇ ਬੜੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ

ਘਟ ਘਟ ਕੇ ਪਟ ਪਟ ਕੀ ਜਾਣੈ ਜਾਵਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਾਵਿਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ।

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ।

ਚਿਤ ਹਰਾਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ। ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ। ਹਉ ਗੁਰਬਾਣੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਨਹਾਰਾ। ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰ ਦੁਆਰ। ਮਤ ਨਿਰਗੁਣ ਹਮ ਮੇਲੈ ਕਬਹੂੰ ਆਪਣੀ ਕਿਰਪਾ ਧਾਰ। ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾਵੈ। ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੈ। ਹਮ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦਿਓ ਹਰ ਨਾਮ ਛੁਡਾਵੈ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਾਂ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰਮਾਤਾ ਤੂੰ ਗੁਰਬੰਧ ਪਮੇਰਾ ਸਖਾ ਸਖਾਏ।